ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹਿਲਾ ਪਹਿਲਾ ਵਾਇਨ ਚੇਲੀ ਨਗ ਚੰਦ ਗੁਰ ਪੈਰ ਹਲਾਇਨ ਫੇਰ ਉਸੇ ਓ ਡੁੜ ਰਾਵਾ ਝਾਟਾ ਪਾਏ।

ਸਕਾ ਜੋਗੀ ਸੁਨ ਧਿਆਵਣ ਜਿਤਿਆ ਲਖੀ ਨਾਮ ਕਰਤਾ ਸੂਖਮ ਮੂਰਤ ਨਾਮ।

ਪਾਉ ਬੇਨਤੀ ਆਪਣਾ ਕਿਹਾ, ਅੰਨ ਖਾਇਆ ਸਾਧ ਗਵਾਇਆ, ਪਾਉ ਦੁੱਖ ਪਾਇਆ ਦੂਜਾ ਪਾਇਆ, ਬਸ ਨ ਪੈਰਿਆ ਨਸਕਹਿਰੇ ਮੂਲ ਵੀ ਗੁੱਤਾ ਕਿਉਂ ਜਾ ਕੇ ਗੁਰ ਪੇ ਸੁੱਤਾ, ਪਾਗ ਗੁਪਿਤਾਣਾ ਆਪਣਾ ਕਿਹਾ ਕਮਾਣਾ, ਅਲ ਮਲ ਖਾਈ ਸਿਰ

ਪੜਦਾਨ ਮੰਡਤ ਲਿਖਾ ਜੇ ਮਿਲ ਤਮਸ ਲਾਇਆ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਗ ਤਿਆਈਐ ਫਲ ਤਿਵੇ ਪਾਈਐ ਜੇ ਵੇ ਹੀ ਕਰ ਗਮਾਈ ਜੇ ਹੋਏ ਪੁਰ ਲਿਖਿਆ ਤਾਂ ਧੂੜ ਚੰਦ ਪਾਈਐ ਮਤ ਥੋੜੀ ਸੇ ਗਵਾਈਐ ਮਤ ਥੋੜੀ ਸੇ

ਕਾਈ ਪਾਏ ਪੌੜੀ ਜਿੱਤ ਸਵਿਆ ਸੁਖ ਪਾਈਏ ਸੋ ਸਾਹਿਬ ਸੰਭਾਲੀਆ ਜਿੱਤ ਕੀਤਾ ਪਈ ਆਪਣਾ ਸਾਕਾਲ ਗੁਰੀ ਗੁਕਾਲੀਆ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀ ਹੈ।

गुरु परसा

करें और बहुत संताव है आयो शन तुहारी कर कर हरि अनेक बहुत हंती

सच्चे शब्द सच समय पूरे गुरते नाम पाया जाए।

ਆਪਣੇ ਗੁਰ ਕੀ ਮਨ ਲੈ ਰਜਾਏ ਰਹਾਉ। ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ।

ज्यों बुलावो त्यों नानक दास बोलै।

ਗੁਰੂ ਗਰੀਬ ਨਵਾਜ ਸਾਂਝੀ ਵਾਲਤਾ ਦੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਲ ਬੈਠੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।

0: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 560 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਜੋ ਸਤਿਗੁਰੂ ਜੀ ਨੇ ਉਪਦੇਸ਼ ਜੋ ਮਤ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਮਨ ਨੂੰ ਸੰਬੋਧਨ ਕੀਤਾ ਸਤਿਗੁਰੂ ਨੇ ਅਤੇ ਮਨ ਨੂੰ ਸੰਬੋਧਨ ਕਰਕੇ ਨਾਮ ਰੂਪੀ ਖਜ਼ਾਨੇ ਨੂੰ ਹਾਸਲ ਕਰਨ ਦਾ ਜ਼ਿਕਰ ਕੀਤਾ। ਮਨਾ ਤੈਨੂੰ ਨਾਮ ਰੂਪੀ ਖਜ਼ਾਨਾ ਮਿਲ ਜਾਏਗਾ, ਪਰ ਉਹਦੇ ਵਾਸਤੇ ਇੱਕ ਯਤਨ ਤੈਨੂੰ ਵੀ ਕਰਨਾ ਪੈਣਾ। ਨਾਮ ਰੂਪੀ ਖਜ਼ਾਨਾ ਮਿਲ ਜਾਏਗਾ, ਪਰ ਉਸ ਖਜ਼ਾਨੇ ਨੂੰ ਹਾਸਲ ਕਰਨ ਵਾਸਤੇ ਇੱਕ ਯਤਨ ਕਰਨਾ ਪੈਣਾ। ਉਹਦੇ ਲਈ ਗੁਰੂ ਦੀ ਰਜ਼ਾ ਨੂੰ ਸਿਰ ਮੱਥੇ ਕਰਕੇ ਮੰਨਣਾ ਪਏਗਾ। ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਗੁਰੂ ਸਾਹਿਬ ਅੱਜ ਬਖਸ਼ ਰਹੇ। ਚੇਤਾ ਰੱਖੋ, ਮਨ ਦੀ ਖੁਰਾਕ ਅਕਾਲ ਪੁਰਖ ਦੀ ਬੰਦਗੀ ਹੈ। ਮਨ ਦਾ ਭੋਜਨ, ਮਨ ਦਾ ਆਸਰਾ, ਮਨ ਦਾ ਸਹਾਰਾ, ਕੋਈ ਸ਼ਬਦ ਆਪਾਂ ਵਰਤ ਲਈਏ। ਜਿਵੇਂ ਸੰਸਾਰਿਕ ਤੌਰ 'ਤੇ ਜਿਉਣ ਵਾਸਤੇ ਭੋਜਨ ਦੀ ਜ਼ਰੂਰਤ ਹੈ, ਸਰੀਰ ਨੂੰ ਜਿਉਂਦਿਆਂ ਰੱਖਣ ਵਾਸਤੇ ਭੋਜਨ ਦੀ ਜ਼ਰੂਰਤ ਹੈ, ਮਨ ਨੂੰ ਅਧਿਆਤਮਿਕ ਜੀਵਨ ਦੇਣ ਵਾਸਤੇ ਬੰਦਗੀ ਦੀ ਲੋੜ ਹੈ। ਭੋਜਨ ਸਾਡੀ ਜ਼ਿੰਦਗੀ ਦੀ ਜ਼ਰੂਰਤ ਹੈ, ਇੱਕ ਲੋੜ ਹੈ। ਭੋਜਨ ਪ੍ਰਸ਼ਾਦਾ ਨਾ ਇੱਕ ਜ਼ਰੂਰਤ ਹੈ, ਬੰਦਗੀ ਸਾਡੇ ਮਨ ਦੀ ਜ਼ਰੂਰਤ ਹੈ। ਇੱਕ ਇਨਸਾਨ ਸੰਸਾਰੀ ਜੀਵਨ ਆਪਣਾ ਭੋਜਨ ਤੋਂ ਬਿਨਾਂ ਬਹੁਤਾ ਚਿਰ ਲੰਘਾ ਨਹੀਂ ਸਕਦਾ। ਇਸੇ ਤਰ੍ਹਾਂ ਇੱਕ ਰੱਬੀ ਪਿਆਰਾ ਉਹਦੀ ਬੰਦਗੀ ਤੋਂ ਬਿਨਾਂ ਆਪਣਾ ਜੀਵਨ ਬਹੁਤਾ ਚਿਰ ਲੰਘਾ ਨਹੀਂ ਸਕਦਾ। ਉਹਦੀ ਦਸ਼ਾ ਸਤਿਗੁਰੂ ਜੀ ਜ਼ਿਕਰ ਕਰਦਿਆਂ ਕਹਿੰਦੇ ਨਾ, ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ। ਇਹ ਰੱਬੀ ਪਿਆਰਿਆਂ ਦੀ ਹਾਲਤ ਹੈ, ਇੱਕ ਖਿਨ ਤਿਸ ਬਿਨ ਜੀਵਨਾ, ਇੱਕ ਅੱਖ ਝਪਕਣ ਜਿੰਨਾ ਸਮਾਂ ਉਹਦੇ ਤੋਂ ਬਿਨਾਂ ਜਿਉਣਾ ਕੀ ਲੱਗਦਾ? ਬਿਰਥਾ, ਵਿਅਰਥ, ਜਨਮ ਜਨਾ। ਜਿਹੜਾ ਇਹ ਜਨਮ ਹੈ ਇਹ ਇੰਝ ਲੱਗਦਾ ਵੀ ਜਿਵੇਂ ਵਿਅਰਥ ਹੀ ਹੈ, ਉਹਦੀ ਬੰਦਗੀ ਤੋਂ ਬਿਨਾਂ ਨਾ, ਉਹਦੇ ਚਿੰਤਨ ਤੋਂ ਬਿਨਾਂ। ਫਿਰ ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੈ ਪਾਏ ਲੱਗਾਂ। ਜਿਹੜਾ ਉਸ ਮਾਲਕ ਨਾਲ ਮਿਲਾ ਦੇ, ਕਹਿੰਦੇ ਮੈਂ ਉਹਦੇ ਚਰਨਾਂ 'ਤੇ ਲੱਗਦਾ, ਉਹਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ। ਮਨ ਲੋਚ ਰਿਹਾ ਨਾ, ਇਸੇ ਤਰ੍ਹਾਂ ਜੀ ਗੁਰੂ ਸਾਹਿਬ ਨੇ ਇੱਕ ਬਚਨ ਬਖਸ਼ਿਆ, ਆਪ ਜੀ ਦੀਆਂ ਰਸਨਾਵਾਂ 'ਤੇ ਰਹਿੰਦਾ, ਇੱਕ ਘੜੀ ਨਾ ਮਿਲਤੇ ਤਾਂ ਕਲ ਜੋਗੋਤਾ। ਹੁਣ ਇਹ ਮਨ ਦੀ ਖੁਰਾਕ ਹੈ, ਭੋਜਨ ਤੋਂ ਬਿਨਾਂ ਸਰੀਰ ਜੀਵਤ ਨਹੀਂ ਹੈ, ਬੰਦਗੀ ਤੋਂ ਬਿਨਾਂ ਮਨ ਵੀ ਜੀਵਤ ਨਹੀਂ, ਅਧਿਆਤਮਿਕ ਜੀਵਨ ਨਹੀਂ ਹੈ। ਫਿਰ ਜਿਨ੍ਹਾਂ ਨੂੰ ਉਹ ਅਧਿਆਤਮਿਕ ਜੀਵਨ ਦਾ ਰਸ ਆਉਣ ਲੱਗ ਜਾਂਦਾ, ਉਹ ਆਖਦੇ ਨੇ ਵੀ ਇੱਕ ਘੜੀ ਨਾ ਮਿਲਤੇ ਤਾਂ ਕਲ ਜੋਗੋਤਾ। ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ, ਮਨ ਦੀ ਅਵਸਥਾ ਹੈ। ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕੀਤਾ ਰਹਾਉ ਦੀ ਪੰਕਤੀ ਵਿੱਚ, ਕਹਿੰਦੇ ਇਹ ਮਨ ਨਾਮ ਨਿਧਾਨ ਤੂੰ ਪਾਏ, ਤੈਨੂੰ ਨਾਮ ਦਾ ਖਜ਼ਾਨਾ ਮਿਲ ਜਾਏ। ਪਰ ਮਿਲੇਗਾ ਕਿਵੇਂ? ਕਹਿੰਦੇ ਆਪਣੇ ਗੁਰ ਕੀ ਮਨ ਲੈ ਰਜ਼ਾਏ, ਆਪਣੇ ਗੁਰੂ ਦੀ ਰਜ਼ਾ ਮੰਨ ਲਾ। ਹੁਣ ਜਿਹੜਾ ਰਜ਼ਾ ਮੰਨ ਲੈਂਦਾ, ਇਹ ਰਜ਼ਾ ਮੰਨਣ ਵਾਲੇ ਦੀ ਹੀ ਜ਼ਿੰਦਗੀ ਹੈ ਜੀ। ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਇਹ ਰਜ਼ਾ ਮੰਨਣ ਵਾਲੇ ਦੀ ਜ਼ਿੰਦਗੀ ਹੈ। ਮਾਲਕ ਨੇ ਭਾਵੇਂ ਨਾ ਸੇਵਕ ਦਾ ਜ਼ਿਕਰ, ਹੁਣ ਸੇਵਕ ਤਾਂ ਉਹ ਹੀ ਹੈ ਨਾ ਜੀ ਜਿਹੜਾ ਰਜ਼ਾ ਮੰਨੇਗਾ। ਇਹ ਤਾਂ ਹੈ ਨਹੀਂ ਵੀ ਚਾਕਰ ਲੱਗਿਆ ਚਾਕਰੀ ਨਾਲੇ ਗਰਭਵਾਦ, ਉਹਨੂੰ ਸੇਵਕ ਥੋੜ੍ਹੀ ਕਿਹਾ ਜਾ ਸਕਦਾ। ਸੇਵਕ ਕਿਹੜਾ? ਜਿਹਨੂੰ ਸਤਿਗੁਰੂ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਰਜ਼ਾ ਤਾਂ ਉਹੀ, ਆਗਿਆ ਮਨ ਮੈਂ ਸਹੈ, ਆਗਿਆ ਨੂੰ ਮਨ ਵਿੱਚ ਮੰਨੇ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਰਿਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ। ਜਿੰਨਾ ਚਿਰ ਮਨ ਗੁਰੂ ਕੋਲ ਵੇਚਾਂਗੇ ਨਹੀਂ, ਉਹਨਾਂ ਚਿਰ ਰਜ਼ਾ ਮੰਨ ਨਹੀਂ ਸਕਦੇ ਜੀ। ਗੁਰੂ ਦੀ ਰਜ਼ਾ ਮੰਨਣ ਵਾਸਤੇ ਆਪਣੀ ਮਤ ਦਾ ਤਿਆਗ ਕਰਨਾ ਪੈਂਦਾ, ਆਪਣੇ ਮਨ ਦੀ ਵਿਚਾਰ ਛੱਡਣੀ ਪੈਂਦੀ ਹੈ। ਅਤੇ ਮਾਲਕ ਜੀ ਕੀ ਕਹਿੰਦੇ ਨੇ, ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਹੁਣ ਰੱਬੀ ਰੱਬ ਦੇ ਪਿਆਰਿਆ, ਆਪਣੇ ਮਨ ਦੀ ਮਤ ਛੱਡ, ਪਰ ਇਹ ਕੰਮ ਕਠਿਨ ਬਹੁਤ ਹੈ, ਮੁਸ਼ਕਿਲ ਬਹੁਤ ਹੈ। ਕਈ ਵਾਰੀ ਇਨਸਾਨ ਹੁਕਮ ਮੰਨਣ ਤੋਂ ਗੁਰੇਜ਼ ਕਰ ਜਾਂਦਾ, ਕਿਉਂ? ਮੇਰਾ ਮਨ ਨਹੀਂ ਮੰਨ ਰਿਹਾ ਮੈਂ ਇਹ ਕੰਮ ਕਰਾਂ, ਕਹਿੰਦਾ ਮੈਂ ਹੁਕਮ ਨਹੀਂ ਮੰਨਦਾ। ਜੇ ਰਜ਼ਾ ਵਿੱਚ ਰਹਿਣਾ, ਭਾਵੇਂ ਗੁਰੂ ਦੀ ਰਜ਼ਾ ਵਿੱਚ ਹੀ ਰਹਿਣਾ, ਗੁਰੂ ਦੀ ਰਜ਼ਾ ਵਿੱਚ ਰਹਿਣ ਵਾਸਤੇ ਆਪਣੇ ਮਨ ਦੀ ਮਤ ਨੂੰ ਛੱਡਣਾ ਪਏਗਾ, ਆਪਣੇ ਮਨ ਦੀ ਮਤ ਤਿਆਗਣੀ ਪਏਗੀ। ਇਸ ਲਈ ਸਤਿਗੁਰੂ ਕਹਿ ਰਹੇ, ਇਹ ਮਨ ਨਾਮ ਨਿਧਾਨ ਤੂੰ ਪਾਏ, ਆਪਣੇ ਗੁਰ ਕੀ ਮਨ ਲੈ, ਆਪਣੇ ਗੁਰ ਕੀ ਮਨ ਲੈ ਰਜ਼ਾਏ। ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਆਖ ਰਹੇ ਉਹਨੂੰ ਪਲਾ ਕਰਕੇ ਮੰਨ ਲਾ। ਹਰ ਕੇ ਸੰਤ ਸੁਨੋ ਜਨ ਭਾਈ, ਗੁਰ ਸੇਵੋ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਬਾਂਧੋ, ਮਤ ਜਾਣੋ ਆਜ ਕੇ ਕਾਲੀ। ਮਤਾਂ ਜਾਣ ਕੇ ਤੇ ਅੱਜ ਨਹੀਂ ਕੱਲ੍ਹ ਨਾ। ਮਾਲਕ ਕਹਿੰਦੇ ਸਤਿਗੁਰ ਸੇਵ ਚੇਤੇ ਕਰ ਬਸ, ਖਰਚ ਹਰ ਬੰਧ ਹੋ, ਆਪਣਾ ਖਰਚ ਬੰਨ ਲਾ। ਮਤਾਂ ਕਰਕੇ ਇਹ ਕਰਕੇ ਨਾ ਜਾਣ ਵੀ ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਉਦੂ ਅਗਾਂਹ। ਆਪਣੇ ਗੁਰ ਕੀ ਮੰਨ ਲੈ, ਗੁਰੂ ਦੀ ਰਜ਼ਾ ਮੰਨਣੀ ਹੈ ਜੀ। ਰਜ਼ਾ ਹੁਕਮ, ਹੁਕਮ ਮੰਨਣਾ, ਅਤੇ ਹੁਕਮ ਆਪਣੀ ਮਰਜ਼ੀ ਨਾਲ ਥੋੜ੍ਹੀ ਮੰਨਿਆ ਜਾਂਦਾ ਵੀ ਮੇਰਾ ਚਿੱਤ ਕਰੇਗਾ ਮੈਂ ਮੰਨਾਂਗਾ, ਜਦੋਂ ਚਿੱਤ ਕਰੇਗਾ ਮੈਂ ਉਦੋਂ ਮੰਨਾਂਗਾ। ਨਹੀਂ, ਜਦੋਂ ਹੁਕਮ ਹੋਵੇ ਉਦੋਂ ਹੁਕਮ ਮੰਨਣਾ ਪੈਂਦਾ ਹੈ, ਫਿਰ ਮੰਨਿਆ ਜਾਏਗਾ। ਮਾਲਕ ਕਹਿੰਦੇ ਉਹਦੀ ਰਸਾ ਮੰਨ ਲਾ, ਸਿਰ ਮੱਥੇ ਕਰਕੇ ਜਾਣ ਲਾ, ਸਤ ਕਰਕੇ ਜਾਣਨਾ ਨਾ ਉਹਦੀ ਰਸਾ ਨੂੰ। ਉਹਦੇ ਹੁਕਮ ਨੂੰ ਸੱਤ ਕਰਕੇ ਜਾਣਨਾ, ਉਹਦੀ ਰਜ਼ਾ ਨੂੰ ਸੱਤ ਕਰਕੇ ਜਾਣਨਾ, ਉਹਦੀ ਰਜ਼ਾ ਵਿੱਚ ਰਹਿਣਾ। ਜਿਹੜਾ ਉਹਦੀ ਰਜ਼ਾ ਵਿੱਚ ਰਹਿਣਾ ਸਿੱਖ ਗਿਆ, ਸਤਿਗੁਰੂ ਕਹਿੰਦੇ ਉਹਨੂੰ ਫਿਰ ਨਾਮ ਨਿਧਾਨ ਮਿਲ ਜਾਂਦਾ, ਨਾਮ ਦਾ ਖਜ਼ਾਨਾ ਮਿਲ ਜਾਂਦਾ। ਇਹ ਮਨ ਨਾਮ ਨਿਧਾਨ ਤੂੰ ਪਾਏ ਪ੍ਰਾਪਤ ਹੋ ਗਿਆ। ਨਾਮ ਨਿਧਾਨ ਮਿਲਦਾ ਕਿੱਥੋਂ ਹੈ? ਸਤਿਗੁਰੂ ਜੀ ਜ਼ਿਕਰ ਕਰਦਿਆਂ ਕਹਿੰਦੇ ਜੇ ਨਾਮ ਦਾ ਖਜ਼ਾਨਾ ਹਾਸਲ ਕਰਨਾ ਨਾ, ਤੇ ਫਿਰ ਗੁਰੂ ਦੇ ਉਪਦੇਸ਼ ਨੂੰ ਕਮਾਇਆ ਕਰ। ਭਾਵੇਂ ਤੇਰੇ ਕੋਲ ਹੈ, ਨਾਮ ਦਾ ਖਜ਼ਾਨਾ ਤੇਰੇ ਕੋਲ ਹੈ, ਪਰ ਉਹਨੂੰ ਹਾਸਲ ਕਰਨ ਦੀ ਇੱਕ ਵਿਧੀ ਹੈ, ਇੱਕ ਜ਼ਰੀਆ ਹੈ। ਜਿਵੇਂ ਆਪਾਂ ਨਾ ਸੰਸਾਰ 'ਤੇ ਰਹਿ ਰਹੇ ਹਾਂ, ਸਾਰਿਆਂ ਨੂੰ ਪਤਾ ਹੈ ਵੀ ਜ਼ਮੀਨ ਦੇ ਹੇਠਾਂ ਪਾਣੀ ਹੈ, ਧਰਤੀ ਦੇ ਹੇਠਾਂ ਪਾਣੀ ਹੈ, ਤੁਰੇ ਫਿਰਦੇ ਹਾਂ ਆਪਾਂ। ਹੁਣ ਧਰਤੀ ਕੋਲੋਂ ਪਾਣੀ ਹਾਸਲ ਕਰਨਾ ਹੋਵੇ, ਆਪਾਂ ਕੋਈ ਜੋਈ ਲੈ, ਮੈਂ ਤਾਂ ਧਰਤੀ ਦੇ ਉੱਤੇ ਹੀ ਤੁਰਿਆ ਜਾਂਦਾ, ਪਾਣੀ ਤਾਂ ਮਿਲਦਾ ਨਹੀਂ। ਇੱਕ ਵਿਧੀ ਹੈ, ਫਿਰ ਇੱਕ ਤਰੀਕਾ ਹੈ ਉਹ ਪਾਣੀ ਨੂੰ ਹਾਸਲ ਕਰਨ ਦਾ। ਜਿਹੜਾ ਉਸ ਵਿਧੀ ਨੂੰ ਅਪਣਾ ਲੈਂਦਾ ਉਹਨੂੰ ਮਿਲ ਜਾਂਦਾ ਹੈ, ਜਿਹੜਾ ਨਾ ਅਪਣਾਵੇ ਉਹਨੂੰ ਨਹੀਂ ਮਿਲਦਾ। ਹੁਣ ਰਹਿ ਤੇ ਆਪਾਂ ਸਾਰੇ ਹੀ ਰਹੇ ਹਾਂ ਨਾ ਜੀ ਧਰਤੀ ਦੇ ਉੱਤੇ, ਅਤੇ ਪਾਣੀ ਨੂੰ ਹਾਸਲ ਕਰਨ ਦੀ ਇੱਕ ਵਿਧੀ ਹੈ, ਭਾਵੇਂ ਹੈ ਜ਼ਮੀਨ ਦੇ ਹੇਠਾਂ ਹੀ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ ਅੰਦਰ ਖੂਹ ਹੈ, ਅੰਦਰ ਖੂਹ ਹੈ, ਖੂਹ ਪਾਣੀ ਨਾਲ ਅੰਮ੍ਰਿਤ ਰੂਪੀ ਨਿਧਾਨ ਨਾਲ ਭਰਿਆ ਪਿਆ ਹੈ, ਪਰ ਉਸ ਅੰਮ੍ਰਿਤ ਨਾਲ ਭਰੇ ਹੋਏ ਉਸ ਖੂਹ ਦੇ ਵਿੱਚੋਂ ਅੰਮ੍ਰਿਤ ਨੂੰ ਹਾਸਲ ਕਰਨ ਵਾਸਤੇ ਇੱਕ ਵਿਧੀ ਹੈ। ਉਹ ਵਿਧੀ ਕੀ ਹੈ? ਗੁਰੂ ਉਪਦੇਸ਼ ਨੂੰ ਕਮਾਉਣਾ। ਬਚਨ ਸਾਂਝਾ ਕਰੀਏ, ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਸ਼ਬਦ ਦੇ ਰਾਹੀਂ ਉਸ ਅੰਮ੍ਰਿਤ ਨੂੰ ਕੱਢ ਕੇ ਪੀਤਾ ਜਾਂਦਾ ਹੈ, ਛਕਿਆ ਜਾਂਦਾ ਹੈ, ਭਾਵੇਂ ਅੰਦਰ ਖੂਹ ਭਰਿਆ ਪਿਆ। ਇੱਕ ਬਚਨ ਆਪਾਂ ਹੋਰ ਪੜ੍ਹਦੇ ਹਾਂ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਉਹ ਨਾਮ ਰੂਪੀ ਨਿਧਾਨ ਨੂੰ ਜੇ ਪੀਣਾ ਤੇ ਫਿਰ ਮਾਲਕ ਕਹਿੰਦੇ ਭਾਈ ਗੁਰੂ ਦੀ ਸ਼ਰਨ ਤੇ ਤੱਕਣੀ ਪਏਗੀ ਨਾ, ਗੁਰੂ ਦੀ ਸ਼ਰਨ ਵਿੱਚ ਤੇ ਆਉਣਾ ਹੀ ਪਏਗਾ। ਇੱਕ ਵਿਧੀ ਹੈ ਜੀ ਇਹ, ਮਨੁੱਖ ਜਿੰਨਾ ਮਰਜ਼ੀ ਸਿਆਣਾ ਹੋਵੇ, ਸੂਝਵਾਨ ਹੋਵੇ, ਜਿਵੇਂ ਨਾ ਆਪਾਂ ਕਿਸੇ ਵੀ ਫੀਲਡ ਵਿੱਚ ਜਾਈਏ, ਕੋਈ ਦੋਸਤ ਮਿੱਤਰ ਹੋਵੇ, ਆਪਾਂ ਕਹਿੰਦੇ ਹਾਂ ਵੀ ਉਹ ਸਾਡਾ ਮਿੱਤਰ ਹੈ। ਹੁਣ ਉਸ ਫੀਲਡ ਦਾ ਇੱਕ ਨਿਯਮ ਹੈ, ਉਹ ਸਾਨੂੰ ਕਹਿੰਦਾ ਵੀ ਤੁਹਾਨੂੰ ਵੀ ਇਹ ਨਿਯਮ ਅਦਾ ਕਰਨੇ ਪੈਣਗੇ, ਪਰ ਨਾਲ ਉਹ ਇੱਕ ਗੱਲ ਕਹਿ ਦਿੰਦਾ ਭਾਵੇਂ ਫੋਰਮੈਲਿਟੀ ਹੋਈ ਹੈ, ਪਰ ਭਾਈ ਮੈਨੂੰ ਫੋਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ, ਮੇਰੀ ਮਜ਼ਬੂਰੀ ਹੈ, ਫੋਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ। ਇਸੇ ਤਰ੍ਹਾਂ ਨਾਮ ਖਜ਼ਾਨਾ ਹੈ, ਹਰ ਜੀਵ ਅੰਦਰ ਹੈ, ਪਰ ਇੱਕ ਵਿਧੀ ਹੈ, ਉਹ ਜਿਹੜਾ ਮਰਜ਼ੀ ਹੋਵੇ। ਫਿਰ ਆਪਾਂ ਭਗਤ ਸਾਹਿਬਾਨ ਦਾ ਜੀਵਨ ਪੜ੍ਹ ਲਈਏ, ਗੁਰਸਿੱਖਾਂ ਦਾ ਜੀਵਨ ਪੜ੍ਹ ਲਈਏ ਨਾ, ਉਹ ਰੱਬ ਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ, ਰੱਬੀ ਪ੍ਰੇਮ ਵਿੱਚ ਲੀਨ ਨੇ ਉਹ, ਪਰ ਵਿਧੀ ਉਹਨਾਂ ਲਈ ਵੀ ਇਹੀ ਹੈ। ਇਹ ਨਹੀਂ ਵੀ ਉਹਨਾਂ ਲਈ ਕੋਈ ਤਬਦੀਲ ਹੋ ਗਿਆ, ਭਾਈ ਤੁਸੀਂ ਰੱਬੀ ਪ੍ਰੇਮ ਵਿੱਚ ਭਿੱਜ ਗਏ ਹੁਣ ਤੁਹਾਡੇ ਲਈ ਬਦਲ ਗਿਆ, ਨਹੀਂ, ਚਿੰਤਨ ਉਹੀ ਹੈ, ਨਾਮ ਰੂਪੀ ਖਜ਼ਾਨੇ ਨੂੰ ਹਾਸਲ ਕਰਨ ਦਾ ਤਰੀਕਾ ਉਹੀ ਹੈ, ਉਹ ਤੋਂ ਬਿਨਾਂ ਕੋਈ ਦੂਜਾ ਢੰਗ ਨਹੀਂ। ਇਸ ਲਈ ਸਤਿਗੁਰੂ ਨੇ ਕਿਹਾ ਵੀ ਤੂੰ ਜੇ ਨਾਮ ਦੇ ਨਿਧਾਨ ਨੂੰ ਹਾਸਲ ਕਰਨਾ ਹੈ ਤੇ ਫਿਰ ਹੇ ਮੇਰੇ ਮਨਾ ਤੈਨੂੰ ਗੁਰੂ ਦੀ ਰਜ਼ਾ ਵਿੱਚ ਰਹਿਣਾ ਪਏਗਾ, ਉਹਦੀ ਰਜ਼ਾ ਨੂੰ ਮੰਨਣਾ ਪਏਗਾ। ਇੱਕ ਬਚਨ ਆਪਾਂ ਗੁਰੂ ਅਮਰਦਾਸ ਸਾਹਿਬ ਦਾ ਹੀ ਪੜ੍ਹਦੇ ਹਾਂ। ਸਤਿਗੁਰੂ ਨੇ ਜ਼ਿਕਰ ਕੀਤਾ ਨਾ, ਜਿਉਂ ਤੂੰ ਚਲਾਏ ਹੈ ਤਿਵ ਚਲ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੇਂ ਚੱਲੈ, ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ, ਉਹ ਤੇਰੀ ਬੰਦਗੀ ਵਿੱਚ ਜੁੜਦੇ ਨੇ ਜਿਨ੍ਹਾਂ ਨੂੰ ਤੂੰ ਆਪ ਜੋੜਨਾ, ਆਪ ਕਿਰਪਾ ਕਰਨਾ। ਹੁਣ ਚੱਲਦੇ ਹੋ ਉਵੇਂ ਹੀ ਨੇ ਫਿਰ ਜਿਵ ਤੂੰ ਚਲਾਏ ਹੈ, ਹਮੇਸ਼ਾ ਨਾ ਉਵੇਂ ਹੀ ਚੱਲਣਗੇ ਜਿਵੇਂ ਤੂੰ ਉਹਨਾਂ ਨੂੰ ਤੋਰਦਾ। ਹਾਂ, ਉਹ ਪੱਖ ਵੱਖਰਾ ਵੀ ਜਦੋਂ ਉਹ ਤੁਰ ਪਏ, ਉਹਨਾਂ ਦਾ ਤੇਰੇ ਨਾਲ ਪ੍ਰੇਮ ਬਣ ਗਿਆ, ਤੇਰੇ ਨਾਲ ਪ੍ਰੀਤ ਬਣ ਗਈ, ਫਿਰ ਉਹਨਾਂ ਦੀ ਚਾਲ ਜਿਹੜੀ ਉਹ ਸੰਸਾਰ ਨਾਲੋਂ ਵੱਖਰੀ ਹੋ ਗਈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਤੇਰੀ। ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਉਹ ਫਿਰ ਨਿਰਾਲੀ ਚਾਲ ਵਾਲੇ ਬਣ ਗਏ ਜਿਨ੍ਹਾਂ ਦਾ ਪ੍ਰੇਮ ਬਣ ਗਿਆ ਨਾ, ਫਿਰ ਉਹ ਜਿਹੜੇ ਨਿਰਾਲੀ ਚਾਲ ਵਾਲੇ ਨੇ ਉਹਨਾਂ ਲਈ ਇਹ ਸ਼ਬਦ ਵਰਤਿਆ ਵੀ ਜਿਵ ਤੂੰ ਚਲਾਏ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੇਂ ਚੱਲੈ, ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ, ਉਹ ਫਿਰ ਤੇਰੀ ਬੰਦਗੀ ਵਿੱਚ ਜੁੜਦੇ। ਇੱਕ ਬਚਨ ਆਪਾਂ ਸਤਿਗੁਰੂ ਦਾ ਹੋਰ ਪੜ੍ਹਦੇ, ਸਤਿਗੁਰੂ ਕਹਿੰਦੇ ਗੁਰੂ ਦਾ ਸ਼ਬਦ ਨਾ ਉਹ ਕਮਾਉਂਦਾ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਮਾਉਂਦਾ ਉਹ ਹੈ ਜਿਹਦੇ ਉੱਤੇ ਕਿਰਪਾ ਉਹ ਕਰੇ। ਗੁਰੂ ਦਾ ਸ਼ਬਦ ਕਮਾਉਣਾ ਮਤਲਬ ਗੁਰੂ ਦੀ ਰਜ਼ਾ ਵਿੱਚ ਚੱਲਣਾ। ਗੁਰੂ ਦਾ ਸ਼ਬਦ ਤੇ ਭਾਵ ਗੁਰੂ ਦੀ ਸਿੱਖਿਆ, ਗੁਰੂ ਉਪਦੇਸ਼। ਹੁਣ ਗੁਰੂ ਉਪਦੇਸ਼ ਦੇ ਰਹੇ ਨੇ, ਆਪਾਂ ਸੁਣ ਰਹੇ ਹਾਂ, ਤੇ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਦੀ ਰਜ਼ਾ ਵਿੱਚ। ਉਪਦੇਸ਼ ਨੂੰ ਸੁਣ ਕੇ ਮੰਨਣ ਵਾਲਾ ਹੁਕਮ ਦਾ ਪਾਲਕ ਮੰਨਿਆ ਜਾਂਦਾ ਹੈ। ਆਗਿਆਕਾਰੀ ਤੇ ਉਹ ਹੀ ਹੈ ਨਾ ਜੀ ਜਿਹੜਾ ਆਗਿਆ ਸੁਣ ਕੇ ਤੁਰ ਪਵੇ, ਤੇ ਜਿਹੜਾ ਆਗਿਆ ਸੁਣ ਕੇ ਮੰਨੇ ਹੀ ਨਾ ਉਹਨੂੰ ਆਗਿਆਕਾਰੀ ਕਹਿ ਦਾਂਗੇ। ਜਿਵੇਂ ਇੱਕ ਪਿਤਾ ਦੇ ਭੈ ਵਿੱਚ ਬਾਲਕ ਹੋਵੇ, ਉਹ ਕਹਿੰਦਾ ਮੈਂ ਆਪਣੇ ਪਿਓ ਤੋਂ ਕਦੇ ਬਾਹਰਾ ਨਹੀਂ ਹੋਇਆ। ਹੁਣ ਪਿਓ ਤੋਂ ਬਾਹਰਾ ਨਾ ਹੋਣ ਦਾ ਭਾਵ ਕੀ ਹੈ ਵੀ ਮੇਰਾ ਪਿਤਾ ਮੈਨੂੰ ਜਿਵੇਂ ਕਹਿੰਦਾ ਮੈਂ ਉਵੇਂ ਹੀ ਤੁਰਦਾ, ਮੈਂ ਬਾਹਰਾ ਨਹੀਂ ਹੋਇਆ। ਤੇ ਕਦੇ ਮੈਂ ਇਹ ਨਹੀਂ ਆਖਿਆ ਪਿਓ ਨੂੰ ਵੀ ਮੈਂ ਹੁਕਮ ਤੁਹਾਡਾ ਸੁਣ ਲਿਆ ਪਰ ਕਰੂੰ ਮੈਂ ਆਪਦੀ ਮਰਜ਼ੀ। ਬਾਹਰਾ ਨਾ ਹੋਣਾ, ਤੇ ਜੇ ਹੁਣ ਪਿਤਾ ਹੁਕਮ ਕਰੀ ਜਾਵੇ, ਅੱਗੋਂ ਜਵਾਕ ਆਪਦੀ ਮਰਜ਼ੀ ਕਰੇ ਨਾ, ਪੁੱਤਰ ਆਪਦੀ ਮਰਜ਼ੀ ਕਰੇ, ਤੇ ਪਿਓ ਵੀ ਕਹਿ ਦਿੰਦਾ ਨਾ ਵੀ ਮੇਰੀ ਤੇ ਵਸੋਂ ਬਾਹਰ ਨਹੀਂ ਜੀ, ਇਹ ਸਾਡੀ ਵਸ ਵਿੱਚ ਹੈ ਨਹੀਂ, ਸਾਡੀ ਔਲਾਦ ਸਾਡੇ ਕਹਿਣੇ ਵਿੱਚ ਹੈ। ਹੁਣ ਕਹਿਣੇ ਵਿੱਚ ਹੈ ਨਹੀਂ ਦਾ ਭਾਵ ਕੀ ਹੈ ਵੀ ਸਾਡੀ ਮੰਨਦੇ ਕੋਈ ਨਹੀਂ। ਤੇ ਫਿਰ ਇਹੀ ਪੱਖ ਗੁਰੂ ਵਾਲੇ ਪਾਸੇ ਵੀ ਹੈ ਨਾ, ਗੁਰੂ ਉਪਦੇਸ਼ ਦੇ ਰਿਹਾ, ਮਰਜ਼ੀ ਅਸੀਂ ਆਪਣੀ ਕਰੀ ਜਾਈਏ, ਗੁਰੂ ਵੀ ਤੇ ਆਖੇਗਾ ਨਾ ਵੀ ਇਹ ਮੇਰੇ ਕਹਿਣੇ ਵਿੱਚ ਹੈ ਨਹੀਂ। ਰਜ਼ਾ ਵਿੱਚ ਤੇ ਉਹ ਹੀ ਹੈ ਜਿਹੜਾ ਉਹਦੀ ਰਜ਼ਾ ਨੂੰ ਸਿਰ ਮੱਥੇ ਕਰਕੇ ਮੰਨ ਲਏ, ਜਿਹੜਾ ਨਾ ਮੰਨੇ ਉਹ ਰਜ਼ਾ ਵਿੱਚ ਥੋੜ੍ਹੀ ਹੈ। ਫਿਰ ਇੱਕ ਬਚਨ ਹੋਰ ਸਾਂਝਾ ਕਰੀਏ ਆਪਾਂ, ਸਤਿਗੁਰੂ ਜੀ ਨੇ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਪੀਤਰ ਜੋਏ। ਕਹਿੰਦੇ ਤੂੰ ਕਹਿੰਦਾ ਮੈਂ ਖੁਦਾ ਦੀ ਰਜ਼ਾ ਵਿੱਚ ਚੱਲਣਾ, ਮੈਂ ਖੁਦਾ ਦੀ ਹੁਕਮ ਵਿੱਚ ਹਾਂ। ਕਹਿੰਦੇ ਫਿਰ ਤੂੰ ਰੱਬ ਦੇ ਹੁਕਮ ਵਿੱਚ ਹੈ, ਫਿਰ ਤੂੰ ਉੱਚੀ ਚੜ੍ਹ ਕੇ ਬਾਂਗਾਂ ਵੀ ਦਿੰਦਾ ਫਿਰਦਾ। ਹੁਣ ਉੱਚੀ ਚੜ੍ਹ ਕੇ ਉਹਨੂੰ ਆਵਾਜ਼ਾਂ ਮਾਰਨੀਆਂ, ਉਹਨੂੰ ਬੁਲਾਉਣਾ। ਦੇਖੋ ਦੋਵੇਂ ਸ਼ਲੋਕ ਬਾਬਾ ਕਬੀਰ ਸਾਹਿਬ ਦੇ ਨੇ, ਇੱਕ ਆ ਮੁੱਲਾ ਮੁਨਾਰੇ ਕਿਆ ਚੜ੍ਹੈ, ਕਿਉਂ ਚੜ੍ਹਦਾ ਫਿਰਦਾ ਨਾ, ਸਾਈ ਨਾ ਬਹਿਰਾ ਹੋਏ, ਉਹ ਬਹਿਰਾ ਨਹੀਂ ਹੈ, ਉਹ ਸੁਣਦਾ। ਫਿਰ ਇੱਕ ਵਿੱਚ ਕਹਿ ਰਹੇ ਨੇ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕਹਿ ਕੂਕਣੈ ਕਬਹੂ ਕੇ ਸੁਣੈ ਪੁਕਾਰ, ਉਹ ਕਦੇ ਪੁਕਾਰ ਸੁਣੇਗਾ। ਹੁਣ ਦੋਵਾਂ ਵਿੱਚ ਫਰਕ ਹੈ, ਜੇ ਤੇਰੀ ਅੱਖਰੀ ਅਰਥ ਵੇਖੀਏ, ਅੱਖਰੀ ਅਰਥ ਦੇ ਮੁਤਾਬਕ ਤੇ ਦੋਵੇਂ ਸ਼ਬਦ ਇੱਕ ਦੂਜੇ ਨੂੰ ਕੱਟ ਰਹੇ ਨੇ, ਦੋਵੇਂ ਸ਼ਲੋਕ ਇੱਕ ਦੂਜੇ ਨੂੰ ਕੱਟ ਰਹੇ। ਇੱਕ 'ਚ ਕਹਿ ਰਹੇ ਨੇ ਵੀ ਤੂੰ ਉੱਚੀ ਚੜ੍ਹ ਕੇ ਵਾਜਾਂ ਕਿਉਂ ਮਾਰਦਾ ਫਿਰਦਾ, ਉਹ ਤੇ ਤੇਰੇ ਅੰਦਰ ਬੈਠਾ, ਅਤੇ ਇੱਕ ਵਿੱਚ ਕਹਿ ਰਹੇ ਨੇ ਵੀ ਉੱਚੀ ਉੱਚੀ ਵਾਜਾਂ ਮਾਰਿਆ ਕਰ। ਹੁਣ ਦੋਵੇਂ ਇੱਕ ਦੂਜੇ ਨੂੰ ਕੱਟ ਰਹੇ ਨੇ, ਪਰ ਜਦੋਂ ਇਹਨਾਂ ਨੂੰ ਭਾਵ ਅਰਥਾਂ ਵਿੱਚ ਸਮਝਾਂਗੇ, ਕਿਉਂਕਿ ਗੁਰਬਾਣੀ ਕਦੇ ਇੱਕ ਸ਼ਬਦ ਦੂਜੇ ਨੂੰ ਕੱਟਦਾ ਨਹੀਂ ਹੈ, ਕਦੇ ਵੀ ਜਿਹੜੇ ਮਰਜ਼ੀ ਸ਼ਬਦ ਨੂੰ ਜਿਸ ਮਰਜ਼ੀ ਸ਼ਬਦ ਨਾਲ ਤੁਸੀਂ ਬਰਾਬਰ ਰੱਖ ਕੇ ਉਹਨੂੰ ਪੜ੍ਹ ਲਓ, ਵਿਚਾਰ ਲਓ, ਕਦੇ ਕਟਾਕਸ਼ ਨਹੀਂ ਹੋਏਗਾ। ਦੋਵਾਂ ਦੇ ਭਾਵ ਅਰਥਾਂ ਵਿੱਚ ਫਰਕ ਹੈ। ਇੱਕ ਵਿੱਚ ਬਾਬਾ ਕਬੀਰ ਸਾਹਿਬ ਕਹਿ ਰਹੇ ਨੇ ਉਹ ਤੂੰ ਉਹਦੀ ਰਜ਼ਾ ਮੰਨਣ ਤੋਂ ਤੇ ਪਾਸੇ ਬੈਠਾ, ਆਵਾਜ਼ਾਂ ਉਹਨੂੰ ਮਾਰੀ ਜਾਂਦਾ, ਦਸ ਤੇਰੀਆਂ ਆਵਾਜ਼ਾਂ ਮਾਰੀਆਂ ਕੀ ਕਰਨਗੀਆਂ, ਉਹ ਕਿਹੜਾ ਬਹਿਰਾ, ਉਹ ਤੇ ਤੇਰੇ ਅੰਦਰ ਬੈਠਾ ਵੀ ਸੁਣ ਰਿਹਾ ਨਾ। ਫਿਰ ਤੂੰ ਉਹਦੀ ਰਜ਼ਾ ਨਾ ਮੰਨੇ, ਉਹਨੂੰ ਆਪਣੇ ਅੰਦਰ ਬੈਠਾ ਨਾ ਮੰਨੇ, ਉਹਦਾ ਭੈ ਉਹਦਾ ਅਦਬ ਤੂੰ ਕਰੇ ਕੋਈ ਨਾ, ਉਹਦਾ ਸਤਿਕਾਰ ਰੱਖੇ ਕੋਈ ਨਾ, ਉਹਦੇ ਨਾਲ ਪ੍ਰੇਮ ਧਾਰੇ ਕੋਈ ਨਾ, ਵਾਜਾਂ ਉਹਨੂੰ ਉੱਚੀ ਚੜ੍ਹ ਕੇ ਜਿਵੇਂ ਮਰਜ਼ੀ ਮਾਰਦਾ, ਫਿਰ ਤੇਰੀਆਂ ਆਵਾਜ਼ਾਂ ਮਾਰੀਆਂ ਕਿਸੇ ਲੇਖੇ ਵਿੱਚ ਨਹੀਂ। ਫਿਰ ਦੂਜੇ ਸ਼ਲੋਕ ਵਿੱਚ ਇਹ ਕਹਿ ਰਹੇ ਨੇ ਕਹਿੰਦੇ ਜੇ ਤੇਰਾ ਪ੍ਰੇਮ ਬਣ ਜੇ, ਤੂੰ ਉਹਦੀ ਰਜ਼ਾ ਵਿੱਚ ਚੱਲ ਪਏ, ਉਹਦੇ ਭੈ ਵਿੱਚ ਚੱਲ ਪਏ, ਫਿਰ ਉਹਨੂੰ ਦਿਨ ਰਾਤ ਆਵਾਜ਼ਾਂ ਮਾਰਦਾ ਰਹਿ, ਕਿਉਂ ਕੀ ਪਤਾ ਕਿਹੜੀ ਆਵਾਜ਼ ਉਹਦੇ ਦਰ 'ਤੇ ਤੇਰੀ ਪ੍ਰਵਾਨ ਹੋ ਜਾਣੀ, ਉਹਨੇ ਸੁਣ ਲੈਣੀ। ਬਸ ਆਹੀ ਫਰਕ ਹੈ, ਇੱਕ ਰਜ਼ਾ ਵਿੱਚ ਰਹਿਣਾ ਅਤੇ ਦੂਜਾ ਰਜ਼ਾ ਤੋਂ ਬਾਹਰਾ ਹੋਣਾ। ਰਜ਼ਾ ਵਿੱਚ ਰਹਿ ਕੇ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕਹਿ ਕੂਕਣੈ ਕਬਹੂ ਕੇ ਸੁਣੈ ਪੁਕਾਰ, ਜੇ ਰਜ਼ਾ ਤੋਂ ਬਾਹਰ ਹੈ ਫਿਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ। ਬਹਿਰਾ ਕਹਿੰਦੇ ਬੋਲੇ ਨੂੰ, ਉਹ ਬਹਿਰਾ ਥੋੜ੍ਹੀ ਹੈ, ਉਹ ਤੇ ਸੁਣ ਰਿਹਾ ਨਾ, ਤੇਰੇ ਅੰਦਰ ਦੀ ਵੇਦਨ ਵੀ ਸੁਣ ਰਿਹਾ। ਹਮਰੀ ਵੇਦਨ ਤੂੰ ਜਾਣਤਾ ਸ਼ਾਹਾ, ਅਵਰ ਕਿਆ ਜਾਣੈ ਕੋਈ, ਉਹ ਤੇ ਸਾਡੀ ਵੇਦਨ ਜਾਣਦਾ, ਫਿਰ ਉਹਨੂੰ ਰੌਲਾ ਪਾ ਕੇ ਦੱਸਣ ਦੀ ਤੇ ਜ਼ਰੂਰਤ ਹੀ ਨਹੀਂ ਪਏਗੀ ਵੀ ਮੈਂ ਤੈਨੂੰ ਦੱਸਣਾ ਭਾਈ ਤੂੰ ਮੇਰੀ ਸੁਣ। ਬਸ ਇਸੇ ਰੂਪ 'ਚ ਗੁਰੂ ਸਾਹਿਬ ਨੇ ਮਨ ਨੂੰ ਸੰਬੋਧਨ ਕੀਤਾ, ਅਤੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਮਨਾ ਤੈਨੂੰ ਨਿਧਾਨ ਮਿਲ ਜਾਏਗਾ, ਪਰ ਆਪਣੇ ਗੁਰ ਕੀ ਮੰਨ ਲੈ ਰਜ਼ਾਏ, ਤੂੰ ਆਪਣੇ ਗੁਰੂ ਦੀ ਰਜ਼ਾ ਤੋਂ ਕਦੇ ਬਾਹਰਾ ਨਾ ਹੋਈ, ਕਦੇ ਬਾਹਰਾ ਨਾ ਹੋਈ। ਗੁਰੂ ਉਪਦੇਸ਼ ਨੂੰ ਜ਼ਿੰਦਗੀ ਵਿੱਚੋਂ ਨਾ ਛੱਡੀ, ਗੁਰੂ ਉਪਦੇਸ਼ ਕਮਾ, ਜਿਵੇਂ ਗੁਰੂ ਉਪਦੇਸ਼ ਕਮਾਵੇਂਗਾ ਤਿਵੇਂ ਤਿਵੇਂ ਨਾਮ ਦੇ ਖਜ਼ਾਨੇ ਨਾਲ ਤੇਰੀ ਸਾਂਝ ਬਣਦੀ ਜਾਏਗੀ, ਨਾਮ ਦਾ ਨਿਧਾਨ ਤੈਨੂੰ ਮਿਲਦਾ ਜਾਏਗਾ। ਇੱਕ ਵੇਲਾ ਐਸਾ ਵੀ ਬਣੇਗਾ ਜਦੋਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾਂ ਵਾਲੀ ਅਵਸਥਾ ਵੀ ਬਣ ਜਾਏਗੀ। ਅਜੇ ਆਰੰਭਤਾ ਹੈ, ਤੂੰ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਯਤਨ ਕਰ ਰਿਹਾ, ਜਿੱਦਣ ਜੁੜ ਜਾਏਗਾ ਫਿਰ ਉਦਣ ਇਕੱਲਾ ਇਸ ਖਜ਼ਾਨੇ ਨੂੰ ਹਾਸਲ ਕਰਨ ਵਾਲਾ ਨਹੀਂ, ਉਹ ਤੇ ਖਜ਼ਾਨੇ ਦਾ ਮਾਲਕ ਵੀ ਬਣਾ ਦਿੰਦਾ ਹੈ।
1: ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚੇ ਸ਼ਬਦ ਸੱਚ ਸਮਾਏ।
0: ਸਤਿਗੁਰੂ ਜੀ ਨੇ ਫਿਰ ਸ਼ਬਦ ਦੀ ਆਰੰਭਤਾ ਕੀਤੀ ਜੀ ਪਹਿਲੇ ਪਦੇ ਤੋਂ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਸਿੱਖ ਰੋਜ਼ ਅਰਦਾਸ ਕਰਦਾ ਗੁਰੂ ਅੱਗੇ, ਦਾਨ ਸਿਰ ਦਾਨ ਨਾਮ ਦਾਨ, ਦਾਨਾਂ ਦੇ ਸਿਰ ਤੋਂ ਸਭ ਤੋਂ ਵੱਡਾ ਦਾਨ ਹੈ ਨਾਮ, ਅਤੇ ਮਾਲਕ ਜੀ ਤੁਸੀਂ ਸਾਨੂੰ ਨਾਮ ਦਾਨ ਬਖਸ਼ੋ। ਅਤੇ पहले शब्द पहले पदे विच कह रहे पूरे गुरते नाम पाया जाए। गुरु नानक साहब ने रब की गल की ना, बंदगी की गल की। जो कुछ गुरु नानक साहब ने जीवन में कमाया उही सानू दसिया, जो कुछ उन्हें कमाया ना, जो उन्हां दी करनी सी उसे नूं उन्हां ने कथिया। फिर कथ के ये नहीं किया भी तुसी करना नहीं, सगो ये क्या तुसी भी करो तुहाडा जीवन भी सवरेगा। फिर दूजी ये भी नहीं भी तुसी कर लिया ते करन तो मगरों किसे नूं दसना नहीं, उपदेश होई है सबना वास्ते सांझा ना। जिमें अज नाम नूं ना एक खेड बना लिया, सिर्फ खेड बना लिया, भी किसे नू कुछ दसता किसे नू कुछ नाल ये भी कहता भी दसना नहीं किसे नू। जे गुरु नानक साहब इसे राह ते तुर पैंदे दसना नहीं ते अज साडे को बाणी दा खजाना हुंदा। गुरु उपदेश है, मार्गदर्शक है बाणी साडी। जे गुरु साहब कहिंदे भी मैं ते रब नाल सांझ पाई है, मेरा ते प्रेम रब नाल बणिया, मैं तुहानू क्यों दसां। सगों उन्हां ने सारे समाज विच आप गुरु साहब ने प्रचारक फेरियां करके प्रचार किया। जे रब नूं मिलना तो इदां मिलीदा, जे इदां प्रेम बनदा है। नाम भावें ना अखरी अर्थ करदे हां असीं गुरबाणी विच ना, कई रूपां विच नाम दे अर्थ आपां करदे हां। जे इनू समझिए तो सब तो वड्डा खजाना है ये, जे किते रब अकाल पुरख त्रुट के साडी झोली च पा देवे नाम दा निदान, सब तो वड्डा खजाना है। पर असी इनू खेड बना के रखिया होया है कि साडा जिवें जी करेगा असी ते उवें ही करांगे। मेरा चित करेगा मैं जपांगा, नहीं चित करेगा मैं छड दांगा। फिर जिदा मैं जपा मेरे चित उवें, असी इनू एक खेड बना लिया। किते ना किते जाके फिर यह गल मननी पैंदी है भी सतगुरु पातशाह जीओ तुसी ते ये किया भी लोकां ने रब नू खड़ौना बनाया है, और रब नू नहीं ये ते रब दी बंदगी नू भी खेड बनाई बैठे ने। रब ते खड़ौना बनाया ही है, लोगन राम खलौना जानना ते बनाया ही है। तो जे खड़ौना जाने हैं तो सुभाविक जी गल है, फिर खड़ौने ना तो खेडिया ही जाता है ना जी। हुण खड़ौने नाल ते खेडिया ही जांदा है। ते आ खेड नहीं माथा तिलक हथ माला बाना लोगन राम, जिन मन होर मुख होर से कांडे, ये खेड नहीं है। दिलों मुहब्बत जिन सही सच्चे आ, जिन मन होर मुख होर से कांडे कच्चे आ, ये की है। फिर जेड़ा हुक्म अज गुरु अर्जन साहब ने बख्शिया, पाठ पढ़ियो अर वेद बीचारियो, निवल भुअंगम साधे, पंच जना सिउ संग ना छुटकियो, अधिक अहम बुद्ध बाधे, ये की है। ये खेड नहीं, खेड़ा ही कर रहे ना लोगन राम खलौना जाना दे रूप, भी उन्हूं केड़ा पता लगता है। बस उसे खेड़ा विच इंसान लग्या होया है। ते सतगुरु कहिंदे पाई एक गल चेता रख, पूरे गुर ते नाम पाया जाए। नाम जदों मिलेगा गुरु कोलों मिलेगा, पूरे गुरु कोलों मिलेगा। ते पूरे गुरु कोलों, पूरे गुर का सुन उपदेश, पार ब्रह्म निकट कर पेख, उनू नेड़े करके वेख ला। तो उपदेश कमाउणा किवें, सिख्या नूं कमाउणा। हुण जदों ਕਿਉਂਕਿ ਸਤਿਗੁਰੂ ਨੇ ਜੀ ਗੁਰਬਾਣੀ 'ਚ ਜਦੋਂ ਗੁਰੂ ਸਾਹਿਬ ਦਾ ਜ਼ਿਕਰ ਕੀਤਾ, ਜਦੋਂ ਵੀ ਇੱਕ ਸ਼ਬਦ ਨਾਲ ਪੂਰਾ ਲਫ਼ਜ਼ ਵਰਤਦੇ ਹੀ ਵਰਤਦੇ ਨੇ, ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ, ਜਹਾਂ ਜਾਈਏ ਤਹਾਂ ਸੁਹੇਲੇ, ਜਿੱਥੇ ਜਾਈਏ ਕਹਿੰਦੇ ਉੱਥੇ ਹੀ ਸੁਹੇਲੇ ਬਣ ਜਾਈਦਾ, ਕਰ ਕਿਰਪਾ ਪ੍ਰਭ ਮਿਲਦੇ, ਉਹ ਕਿਰਪਾ ਕਰਕੇ ਰੱਬ ਨਾਲ ਮਿਲ ਜਾਂਦਾ, ਪਰ ਨਾਲ ਗੁਰਪੂਰੇ। ਹੁਣ ਇਹ ਗੁਰਪੂਰਾ ਸ਼ਬਦ ਜਿਹੜਾ ਨਾ, ਜਾਂ ਪੂਰਾ ਗੁਰ ਸ਼ਬਦ ਜਿਹੜਾ, ਇਹ ਮਨ ਦੇ ਅੰਦਰ ਇੱਕ ਸਵਾਲ ਤੇ ਪੈਦਾ ਕਰਦੇ ਨੇ, ਇਹਦਾ ਮਤਲਬ ਅਧੂਰਾ ਗੁਰੂ ਵੀ ਹੈ ਜਿਹਦੇ ਤੋਂ ਗੁਰੂ ਸਾਹਿਬ ਨੇ ਸਾਨੂੰ ਵੱਖਰੇ ਰਹਿਣ ਲਈ, ਪਾਸੇ ਰਹਿਣ ਲਈ ਕਿਹਾ। ਗੁਰੂ ਹਰਗੋਬਿੰਦ ਸਾਹਿਬ ਮਲਕ ਪਾਤਸ਼ਾਹ ਜੀ ਸਿੱਖਾਂ ਨੇ ਸਵਾਲ ਕੀਤਾ ਨਾ ਗੁਰੂ ਸਾਹਿਬ ਨੇ, ਵੀ ਗੁਰੂ ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਅਤੇ ਸਤਿਗੁਰੂ ਨੇ ਗੁਰੂ ਚਾਰ ਦੱਸੇ ਗਏ, ਚਾਰ ਤਰ੍ਹਾਂ ਦਾ ਗੁਰੂ ਹੁੰਦਾ, ਭ੍ਰਿੰਗੀ ਗੁਰੂ, ਫਿਰ ਪਾਰਸ ਗੁਰੂ, ਚੰਦਨ ਗੁਰੂ, ਦੀਪਕ ਗੁਰੂ, ਚਾਰ ਤਰ੍ਹਾਂ ਦੇ ਗੁਰੂ। ਹੁਣ ਸਤਿਗੁਰੂ ਨੇ ਉਦਾਹਰਣ ਦਿੱਤੀ, ਸਿੱਖਾਂ ਨੇ ਫਿਰ ਸਵਾਲ, ਗੁਰੂ ਸਾਹਿਬ ਵਿਸਥਾਰ ਨਾਲ ਸਮਝਾਓ। ਫਿਰ ਮਾਲਕ ਨੇ ਵਿਸਥਾਰ ਨਾਲ ਕਹਿੰਦੇ, ਸਭ ਤੋਂ ਪਹਿਲਾਂ ਭ੍ਰਿੰਗੀ ਗੁਰੂ, ਇੱਕ ਕਿਸਮ ਦਾ ਕੀੜਾ ਹੈ ਜੀ, ਇਹਨਾਂ ਖਾਸ ਕਿਸਮ ਦੇ ਕੀੜਿਆਂ ਨੂੰ ਚੁਣਦਾ, ਉਹਨਾਂ ਦੇ ਉੱਤੇ ਮੰਡਰਾਉਂਦਾ ਅਤੇ ਉਹਨਾਂ ਨੂੰ ਉੱਡਣ ਲਾ ਦਿੰਦਾ। ਕਹਿੰਦੇ ਇੱਕ ਗੁਰੂ ਤਾਂ ਇੱਦਾਂ ਹੁੰਦਾ ਹੈ ਜਿਹੜਾ ਚੁਣਵੇਂ ਚੁਣਵੇਂ ਬੰਦੇ ਚੁਣਦਾ ਹੈ। ਹੁਣ ਚੁਣਵੇਂ ਚੁਣਵੇਂ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ ਵੀ ਕਿੱਦਾਂ ਦੇ ਚੁਣਵੇਂ ਚੁਣਵੇਂ ਚੁਣਦਾ, ਉਹ ਸ਼ਾਹੂਕਾਰ ਚੁਣਦਾ, ਫਿਰ ਜਿਹੜੇ ਆਪ ਵੀ ਉੱਡਣ ਅਤੇ ਉਹਨੂੰ ਵੀ ਨਾਲ ਲਈ ਫਿਰਨ, ਤੁਰੀ ਫੁਲਕਾ ਵਧੀਆ ਤੁਰਿਆ ਜਾਵੇ। ਫਿਰ ਦੂਜਾ ਜ਼ਿਕਰ ਕਰਦੇ ਹਾਂ, ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਭਾਈ ਦੂਜਾ ਗੁਰੂ ਹੁੰਦਾ ਚੰਦਨ ਗੁਰੂ। ਕਹਿੰਦੇ ਚੰਦਨ ਗੁਰੂ ਬੜਾ ਚੰਗਾ ਹੈ, ਉਹਦੇ ਕੋਲ ਜਿਹੜਾ ਮਰਜ਼ੀ ਚਲਾ ਜਾਵੇ ਉਹ ਸਾਰਿਆਂ ਨੂੰ ਸੁਗੰਧੀ ਦਿੰਦਾ, ਚੰਗੇ ਗੁਣ ਦਿੰਦਾ, ਸਾਰਿਆਂ ਨੂੰ ਦਿੰਦਾ, ਪਰ ਜੇ ਕੋਈ ਉਹਦੇ ਕੋਲ ਬਾਂਸ ਵਰਗਾ ਚਲਿਆ ਜਾਏ ਨਾ, ਫਿਰ ਉਹ ਵੀ ਹੱਥ ਖੜੇ ਕਰ ਜਾਂਦਾ ਵੀ ਮੇਰੇ ਵੱਸ ਤੋਂ ਬਾਹਰ ਹੈ। ਫਿਰ ਤੀਜਾ ਪਾਰਸ ਗੁਰੂ, ਹੁਣ ਪਾਰਸ ਗੁਰੂ ਏਦਾਂ ਦਾ ਵੀ ਉਹਦੇ ਕੋਲ ਅੱਠ ਧਾਤਾਂ, ਪਾਰਸ ਪੱਥਰ, ਉਹਦੇ ਨਾਲ ਅੱਠ ਧਾਤਾਂ ਛੁਆਈਆਂ ਜਾਣ, ਉਹਨਾਂ ਨੂੰ ਸੋਨਾ ਬਣਾ ਦਿੰਦਾ। ਧਾਤਾਂ ਤੋਂ ਬਿਨਾਂ ਕੋਈ ਵਸਤੂ ਛੁਹਾਈਏ ਤੇ ਕੁਝ ਵੀ ਨਹੀਂ ਬਣਨਾ। ਕਹਿੰਦੇ ਇੱਕ ਪਾਰਸ ਵਰਗ ਹੈ। ਫਿਰ ਚੌਥੇ ਨੰਬਰ ਤੇ ਆ ਕੇ ਕਹਿੰਦੇ ਦੀਪਕ ਗੁਰੂ। ਹੁਣ ਦੀਪਕ ਗੁਰੂ, ਕਹਿੰਦੇ ਦੀਪਕ ਗੁਰੂ ਉਹ ਹੈ ਜਿਹਦੇ ਤੋਂ ਜਿੰਨੇ ਮਰਜ਼ੀ ਦੀਵੇ ਜਲਾ ਲਓ, ਜਿੰਨੇ ਮਰਜ਼ੀ। ਹੁਣ ਚੇਤਾ ਰੱਖੋ, ਭ੍ਰਿੰਗੀ ਗੁਰੂ ਦੂਜਿਆਂ ਨੂੰ ਉੱਡਣ ਲਾ ਸਕਦਾ, ਪਰ ਦੂਜਿਆਂ ਨੂੰ ਇੰਨੀ ਤਾਕਤ ਨਹੀਂ ਦਿੰਦਾ ਵੀ ਤੁਸੀਂ ਵੀ ਅੱਗੇ ਇਹ ਵਰਤ ਸਕੋ। ਪਾਰਸ ਸੋਨਾ ਬਣਾ ਸਕਦਾ, ਪਰ ਇਹ ਤਾਕਤ ਨਹੀਂ ਦਿੰਦਾ ਵੀ ਤੁਸੀਂ ਅੱਗੇ ਵੀ ਸੋਨਾ ਬਣਾ ਸਕੋ। ਚੰਦਨ ਸੁਗੰਧੀ ਦੇ ਸਕਦਾ, ਪਰ ਅਗਾਂਹ ਤਾਕਤ ਨਹੀਂ, ਦੂਜੇ ਰੁੱਖ ਨੂੰ ਇਹ ਨਹੀਂ ਕਹਿੰਦਾ ਵੀ ਤੂੰ ਵੀ ਹੁਣ ਅੱਗੇ ਸੁਗੰਧੀ ਵੰਡਣ ਲੱਗ ਜਾਏਗਾ। ਤੇ ਦੀਪਕ ਗੁਰੂ ਉਹ ਹੈ ਜਿਹੜਾ ਆਪਣੇ ਕੋਲੋਂ ਰੌਸ਼ਨੀ ਬਖਸ਼ਦਾ, ਦੂਜੇ ਦੀਵੇ ਨੂੰ ਜਲਾਉਂਦਾ ਅਤੇ ਦੂਜੇ ਦੀਵੇ ਨੂੰ ਜਲਾ ਕੇ ਉਹਨੂੰ ਆਪਣੇ ਵਰਗਾ ਹੀ ਬਣਾ ਲੈਂਦਾ। ਕਹਿੰਦੇ ਅੱਗੇ ਜਿੰਨੇ ਮਰਜ਼ੀ ਬਾਲਦੇ, ਬਸ ਪੂਰਾ ਗੁਰੂ ਉਹ ਜੇ ਜਿਹੜਾ ਆਪਣੇ ਵਰਗਾ ਬਣਾ ਲੈਂਦਾ, ਆਪਣੇ ਤੋਂ ਵੱਖਰਿਆਂ ਨਹੀਂ ਰੱਖਦਾ। ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਦਾ ਉਪਦੇਸ਼ ਦਿੱਤਾ, ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਵੀ ਮੰਨਿਆ ਉਦਾਂ ਦੇ ਜੀਵਨ ਦੇ ਮਾਲਕ ਬਣ ਗਏ ਜਿੱਦਾਂ ਦਾ ਜੀਵਨ ਗੁਰੂ ਨਾਨਕ ਸਾਹਿਬ ਦਾ। ਅਤੇ ਤੁਸੀਂ ਇਤਿਹਾਸ ਪੜ੍ਹੋ, ਜਿਹਨੇ ਬਾਣੀ ਦੇ ਉਪਦੇਸ਼ ਨੂੰ ਕਮਾਇਆ ਔਰ ਜਿਹੜੀ ਵੀ ਥਾਂ 'ਤੇ ਸਤਿਗੁਰੂ ਨੇ ਉਹਨੂੰ ਭੇਜਿਆ, ਜਿਹੜੀ ਵੀ ਥਾਂ 'ਤੇ, ਉੱਥੋਂ ਦੀਆਂ ਰਹਿਣ ਵਾਲੀਆਂ ਸੰਗਤਾਂ ਨੇ, ਸਿੱਖਾਂ ਨੇ, ਲੋਕਾਂ ਨੇ ਉਹਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਪੂਜਿਆ ਵੀ ਸਤਿਗੁਰੂ ਪਾਤਸ਼ਾਹ ਦਾ ਸਿੱਖ ਹੈ। ਤੁਸੀਂ ਇਤਿਹਾਸ ਪੜ੍ਹ ਲਓ। ਆਪਾਂ ਅਕਸਰ ਭਾਈ ਸੱਜਣ ਦਾ ਜ਼ਿਕਰ ਕਰਦੇ ਹਾਂ, ਪਹਿਲੋਂ ਠੱਗ ਹੈ, ਗੁਰੂ ਨਾਨਕ ਸਾਹਿਬ ਨੇ ਸੱਜਣ ਬਣਾ ਲਿਆ, ਉਪਦੇਸ਼ ਦਿੱਤਾ, ਬਾਣੀ ਕਮਾਈ, ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾ ਲਿਆ ਫਿਰ ਮਾਲਕ ਨੇ ਇਹ ਥੋੜ੍ਹੀ ਕਿਹਾ ਵੀ ਹੁਣ ਭਾਈ ਤੂੰ ਜਿਹੜਾ ਇੱਥੇ ਫਿਰ ਆਪਣੀ ਮਰਜ਼ੀ ਕਰਨ ਲੱਗ ਜਾ। ਹੁਣ ਉਹ ਕੀ ਕਰਦਾ? ਗੁਰੂ ਨਾਨਕ ਸਾਹਿਬ ਨੇ ਉਹਨੂੰ ਜ਼ਿੰਮੇਵਾਰੀ ਲਾ ਤੀ ਵੀ ਹੁਣ ਬਾਣੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਤੇਰੀ ਵੀ ਹੈ, ਔਰ ਉਹ ਸੰਭਾਲਦਾ। ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜੱਗ ਲੰਘਣਹਾਰਾ। ਆਪਣੇ ਵਰਗਾ ਬਣਾ ਲਿਆ ਨਾ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਹੁਣ ਸੀਨਾ ਵੱਖਰਾ ਥੋੜ੍ਹੀ ਹੁੰਦਾ ਜੀ, ਆਪਣੇ ਵਰਗਾ ਬਣਾ ਲਿਆ। ਜਦੋਂ ਅਸੀਂ ਗੁਰੂ ਪੂਰੇ ਦੀ ਸ਼ਰਨ ਵਿੱਚ ਪੈਂਦੇ ਹਾਂ, ਗੁਰੂ ਪੂਰਾ ਸਾਨੂੰ ਆਪਣੇ ਵਰਗਾ ਬਣਾਉਂਦਾ ਹੈ, ਉਹ ਆਪਣੇ ਤੋਂ ਵੱਖਰਿਆਂ ਨਹੀਂ ਰੱਖਦਾ। ਇਸ ਲਈ ਗੁਰੂ ਸਾਹਿਬ ਨੇ ਪਹਿਲਾਂ ਕਿਹਾ, ਕਹਿੰਦੇ ਪੂਰੇ ਗੁਰ 'ਤੇ ਨਾਮ ਪਾਇਆ ਜਾਏ, ਪੂਰੇ ਗੁਰੂ ਕੋਲੋਂ ਨਾਮ ਦਾ ਖਜ਼ਾਨਾ ਮਿਲਦਾ ਜੇ, ਐਵੇਂ ਕਿਤੇ ਕੱਚਿਆਂ ਪਿੱਲਿਆਂ ਦੇ ਮੱਥੇ ਨਾਲ ਲੱਗ ਕੇ ਆਪਣੇ ਜੀਵਨ ਨੂੰ ਅਸੀਂ ਉਜੜੇ ਨਾ ਪਾਈਏ, ਆਪਣੇ ਜੀਵਨ ਨੂੰ ਉਜਾੜੀਏ ਨਾ, ਪੱਲਾ ਫੜੀਏ ਅਤੇ ਉਹਦਾ ਫੜੀਏ ਜਿਹੜਾ ਆਪ ਤਰਿਆ ਹੈ ਅਤੇ ਸਾਨੂੰ ਤਾਰਨ ਦੀ ਸਮਰੱਥਾ ਰੱਖਦਾ, ਪੱਲਾ ਉਹਦਾ ਫੜੀਏ। ਉਹਦਾ ਪੱਲਾ ਕੀ ਫੜਨਾ ਜਿਹਨੂੰ ਆਪਦਾ ਨਹੀਂ ਪਤਾ ਵੀ ਮੈਂ ਤਰਨਾ ਹੈ ਕਿ ਮੈਂ ਡੁੱਬਣਾ ਹੈ, ਮੈਂ ਸੰਸਾਰ ਸਮੁੰਦਰ ਲੰਘਾਂਗਾ ਕਿ ਨਹੀਂ ਲੰਘਾਂਗਾ, ਉਹਦਾ ਪੱਲਾ ਕੀ ਫੜਨਾ? ਪੱਲਾ ਫੜੀਏ ਉਹਦਾ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨਾ, ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ, ਨਾਰਾਇਣ ਨਰ ਪਤ ਨਮਸਕਾਰੈ। ਉਹ ਅਕਾਲ ਪੁਰਖ ਦੇ ਚਰਨਾਂ 'ਚ ਸਾਡੀ ਨਮਸਕਾਰ ਹੈ, ਔਰ ਮੈਂ ਐਸੇ ਗੁਰੂ ਤੋਂ ਕੁਰਬਾਨ ਜਾਂਦਾ ਜਿਹੜਾ ਆਪ ਮੁਕਤ ਹੈ ਅਤੇ ਸਾਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ। ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਉਸ ਰੱਬੀ ਪਿਆਰੇ ਦੇ ਚਰਨਾਂ ਵਿੱਚ ਨਮਸਕਾਰ ਹੈ ਜਿਹੜਾ ਆਪ ਵੀ ਮੁਕਤ ਹੈ ਅਤੇ ਮੁਕਤ ਕਰੇ ਸੰਸਾਰ। ਹੁਣ ਇੱਕ ਬਚਨ ਇੱਥੇ ਹੋਰ ਸਨ, ਭਾਈ ਮੰਝ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਗੁਰੂ ਕਾ ਬੋਹਿਤ ਹੈ, ਗੁਰੂ ਕਾ ਜਹਾਜ਼ ਹੈ, ਜੱਗ ਲੰਘਣਹਾਰਾ, ਜਗਤ ਸਾਰਾ ਹੀ ਲੰਘ ਜਾਏਗਾ, ਹੁਣ ਲੰਘੇਗਾ ਕਿਵੇਂ? ਉਹ ਗੁਰੂ ਸਾਹਿਬ ਨੇ ਭਾਈ ਮੰਝ ਨੂੰ ਕਿਹਾ ਵੀ ਜਿਹੜਾ ਵੀ ਭਾਈ ਤੇਰੇ ਨਾਲ ਜੁੜੇ, ਤੇਰੇ ਨਾਲ ਲੱਗੇ, ਉਹ ਲੰਘ ਜਾਏਗਾ, ਲੰਘੇਗਾ ਜਿਵੇਂ ਭਾਈ ਮੰਝ ਤੂੰ ਗੁਰੂ ਉਪਦੇਸ਼ ਕਮਾਇਆ। ਤੇ ਜੇ ਕੋਈ ਤੇਰੇ

ਗੁਰ ਕੈ ਸ਼ਬਦ ਗੁਰੂ ਦੇ ਸ਼ਬਦ ਰਾਹੀਂ ਵਿੱਚੋਂ ਮੈਲ ਗਵਾਏ। ਹੁਣ ਵਿੱਚੋਂ ਮੈਲ ਮੁੱਕ ਜਾਂਦੀ, ਹੁਣ ਵਿੱਚੋਂ ਮੈਲ ਜੀਓ ਮੈਲੇ, ਬਾਹਰੋਂ ਨਿਰਮਲ ਹੈ, ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਤਿੰਨੀ ਜਨਮ ਜੂ ਹੈ ਹਾਰਿਆ, ਦੋ ਜੀਵਨ ਬਣ ਗਏ ਨਾ, ਦੋ ਸਰੂਪ ਬਣ ਗਏ, ਅੰਦਰੋਂ ਹੋਰ ਅਤੇ ਬਾਹਰੋਂ ਹੋਰ, ਦੋ ਚਿਹਰੇ ਬਣ ਗਏ। ਅਤੇ ਸਤਿਗੁਰੂ ਨੇ ਸਪਸ਼ਟ ਸ਼ਬਦ ਵਰਤੇ, ਕਹਿੰਦੇ ਜੀਓ ਮੈਲੇ, ਅੰਦਰ ਮੈਲ ਭਰੀ ਹੈ, ਬਾਹਰੋਂ ਨਿਰਮਲ, ਬਾਹਰੋਂ ਐਂ ਚਿੱਟ ਕੱਪੜੀ ਆ ਬਣਿਆ, ਬੜਾ ਨਿਰਮਲ ਸਾਫ ਸੁਥਰਾ, ਵੀ ਹੱਥਾਂ ਨੂੰ ਮਿੱਟੀ ਵੀ ਨਹੀਂ ਲੱਗਣ ਦਿੰਦਾ, ਵਸਤਰਾਂ 'ਤੇ ਵੀ ਮਿੱਟੀ ਨਹੀਂ ਪੈਣ ਦਿੰਦਾ, ਕੋਈ ਬੜਾ ਬੜੀ ਸੱਚਮਤਾ ਰੱਖ। ਜਿਉਂ ਮੈਲੇ, ਕਹਿੰਦੇ ਅੰਦਰ ਮੈਲ ਭਰੀ ਹੋਈ, ਬਾਹਰੋਂ ਨਿਰਮਲ, ਫਿਰ ਇੱਕ ਵਾਰੀ ਦੂਜੀ ਵਾਰੀ ਫਿਰ ਦੁਹਰਾਇਆ, ਜਿਉਂ ਤਾਂ ਮੈਲੇ, ਕਹਿੰਦੇ ਬਾਹਰੋਂ ਨਿਰਮਲ ਨੇ ਪਰ ਜੀ ਤੋਂ ਮੈਲੇ ਨੇ, ਅੰਦਰੋਂ ਮੈਲੇ ਨੇ। ਅਤੇ ਉਹਨਾਂ ਨੇ ਕੀ ਕੀਤਾ, ਕਹਿੰਦਾ ਤਿੰਨੀ ਉਹਨਾਂ ਨੇ ਜਨਮ ਜੂਏ ਹਾਰਿਆ, ਉਹਨਾਂ ਨੇ ਆਪਣਾ ਜਨਮ ਜੂਏ ਵਿੱਚ ਹਾਰ ਲਿਆ। ਕਿਵੇਂ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਤ੍ਰਿਸ਼ਨਾ ਦਾ ਰੋਗ ਐਸਾ ਲੱਗਾ, ਉਸ ਰੋਗ ਨੇ ਮੌਤ ਵੀ ਭੁਲਾਤੀ। ਫਿਰ ਹਾਰਿਆ ਕਿੱਦਾਂ, ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੈ ਜਿਉਂ ਬੇਤਾਲਿਆ। ਕਹਿੰਦੇ ਇੱਦਾਂ ਫਿਰਦਾ ਜਿਵੇਂ ਬੇਤਾਲਾ। ਹੁਣ ਬੇਤਾਲਾ ਸ਼ਬਦ ਅੱਖਰੀ ਅਰਥ ਕਰੀਏ ਤੇ ਬੇਤਾਲਾ ਭੂਤਨੇ ਲਈ ਸ਼ਬਦ ਵਰਤਿਆ ਜਾਂਦਾ। ਫਿਰੈ ਜਿਉਂ ਬੇਤਾਲਿਆ, ਬੇਤਾਲਿਆਂ ਵਾਂਗੂ ਫਿਰਦਾ। ਕਿਉਂ, ਵੇਦਾਂ ਮੈਂ ਨਾਮ ਉੱਤੋਂ ਸੋ ਸੁਣੈ ਨਾਹੀਂ, ਫਿਰੈ ਜਿਉਂ ਬੇਤਾਲਿਆ। ਫਿਰ ਇਦੂ ਅਗਲੀ ਪੌੜੀ 'ਚ ਜਾ ਕੇ ਕਹਿੰਦੇ ਨਾ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ, ਉਹ ਅੰਦਰੋਂ ਵੀ ਨਿਰਮਲ ਨੇ ਅਤੇ ਬਾਹਰੋਂ ਵੀ ਨਿਰਮਲ ਨੇ। ਹਰ ਇਨਸਾਨ ਬਹੁਤਾਤ ਇਹੀ ਦੋ ਚਿਹਰੇ ਰੱਖਦਾ, ਅੰਦਰ ਕੁਛ ਹੋਰ ਅਤੇ ਬਾਹਰੋਂ ਕੁਝ ਹੋਰ। ਬਹੁਤ ਘੱਟ ਐਸੇ ਸ਼ਖਸ ਮਿਲਣਗੇ ਜਿਹੜੇ ਅੰਦਰੋਂ ਅਤੇ ਬਾਹਰੋਂ ਇੱਕੋ ਜਿਹੇ ਹੋਣਗੇ, ਬਹੁਤ ਘੱਟ। ਬਹੁਤਾਤ ਉਹੀ ਮਿਲਣਗੇ ਜਿਹੜੇ ਅੰਦਰੋਂ ਕੁਛ ਹੋਰ ਨੇ ਅਤੇ ਬਾਹਰੋਂ ਕੁਝ ਹੋਰ ਨੇ, ਬਹੁਤਾਤ ਸਮਾਜ ਵਿੱਚ ਉਹੀ ਮਿਲਦੇ ਨੇ। ਸਤਿਗੁਰੂ ਕਹਿੰਦੇ ਗੁਰ ਕੈ ਸ਼ਬਦ, ਕਹਿੰਦੇ ਜਿੱਦਣ ਗੁਰੂ ਦਾ ਸ਼ਬਦ ਕਮਾਉਣ ਲੱਗ ਗਿਆ ਨਾ, ਵਿੱਚੋਂ ਮੈਲ ਗਵਾਏ, ਇਹ ਤੈਨੂੰ ਬਾਹਰੋਂ ਅਤੇ ਅੰਦਰੋਂ ਇੱਕੋ ਜਿਹਾ ਬਣਾਏਗਾ। ਜਿਵੇਂ ਆਪਾਂ ਭਾਈ ਸੱਜਣ ਦਾ ਜ਼ਿਕਰ ਪਹਿਲਾਂ ਕੀਤਾ, ਹੁਣ ਭਾਈ ਸੱਜਣ ਨੂੰ ਗੁਰੂ ਸਾਹਿਬ ਨੇ ਇਹੀ ਕਿਹਾ ਸੀ ਨਾ, ਤੂੰ ਜੀਓ ਕੁਛ ਹੋਰ ਹੈ ਅਤੇ ਬਾਹਰੋਂ ਕੁਛ ਹੋਰ ਹੈ ਭਾਈ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀ।

ਆ ਹੁਣ ਅੰਦਰੋਂ ਕੁਛ ਹੋਰ ਤੇ ਬਾਹਰੋਂ ਕੁਝ ਹੋਰ। ਉਦਾਹਰਨਾਂ ਵੇਖੋ ਗੁਰੂ ਸਾਹਿਬ ਨੇ ਕਿੱਡੀਆਂ ਪਿਆਰੀਆਂ। ਪਹਿਲੋਂ ਕਹਿ ਦੇ ਭਾਂਡੇ ਦੀ ਗੱਲ ਕੀਤੀ ਵੀ ਬਾਹਰੋਂ ਲਿਸ਼ਕਦਾ ਪਰ ਅੰਦਰ ਕਾਲਕ ਭਰੀ। ਫਿਰ ਕੋਠੀ ਦੀ ਮੰਡਪ ਮਾੜੀਆਂ ਦੀ ਗੱਲ ਕੀਤੀ, ਕਹਿੰਦੇ ਬਾਹਰਲੀਆਂ ਕੰਧਾਂ ਬੜੀਆਂ ਚਿੱਤਰੀਆਂ ਹੋਈਆਂ, ਬੜੀਆਂ ਸੋਹਣੀਆਂ, ਰੰਗ ਮਾਰ ਕੇ ਉੱਤੇ ਬੜੀ ਸੋਹਣੀ ਡਿਜ਼ਾਇਨਿੰਗ ਕੀਤੀ ਹੋਈ, ਪਰ ਵਿੱਚ ਸਾਰੀਆਂ ਹੀ ਕੰਧਾਂ ਢੱਠੀਆਂ ਪਈਆਂ ਸਾਰੀਆਂ ਹੀ। ਬਾਹਰਲੀ ਬਾਉਂਡਰੀ ਬੜੀ ਸੋਹਣੀ ਹੈ, ਇਕੱਲੀ ਬਾਉਂਡਰੀ ਨੂੰ ਕੀ ਕਰਨਾ, ਉੱਤੇ ਛੱਤ ਹੈ ਨਹੀਂ, ਇਕੱਲੀ ਬਾਉਂਡਰੀ ਨੂੰ ਕੀ ਕਰਨਾ, ਅੰਦਰ ਰਹਿਣ ਵਾਸਤੇ ਥਾਂ ਹੈ ਨਹੀਂ, ਢੱਠੀਆਂ ਕੰਮ ਨਾ ਆਵਣੀ, ਵਿੱਚੋਂ ਸੱਖਣੀਆਂ, ਵਿੱਚੋਂ ਖਾਲੀ ਵੀ ਨੇ, ਸੱਖਣੀਆਂ ਖਾਲੀ। ਫਿਰ ਤੀਜੀ ਉਦਾਹਰਨ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸੰਨ ਘੁੱਟ ਘੁੱਟ ਜੀਆਂ ਖਾਵ ਨੇ ਬੱਗੇ ਨਾ ਕਹੀ ਅੰਨ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਵੇਖਣ ਨੂੰ ਤੇ ਬੜਾ ਚੰਗਾ ਹੈ, ਬੱਗਾ ਬੱਗੇ ਕੱਪੜੇ, ਬੱਗਾ ਹੁਣ ਚਿੱਟੇ ਨੂੰ ਕਿਹਾ ਜਾਂਦਾ, ਕੱਪੜੇ ਵੀ ਚਿੱਟੇ ਪਾਈ ਫਿਰਦਾ ਉਦਾਂ ਵੀ ਬੜਾ ਸਾਫ ਸੁਥਰਾ ਰਹਿੰਦਾ, ਰਹਿੰਦਾ ਵੀ ਤੀਰਥ ਸਥਾਨ ਤੇ ਹੈ, ਤੀਰਥ ਮੰਝ ਵਸੰਨ ਰਹਿੰਦਾ ਵੀ ਉੱਥੇ ਹੈ। ਪਰ ਭਾਈ ਹੁਣ ਤੇਰੀ ਬਿਰਤੀ ਤੇ ਸਾਹਮਣੇ ਆ ਜਾਂਦੀ ਹੈ ਨਾ, ਘੁੱਟ ਘੁੱਟ ਜੀਆਂ ਖਾਵਣੇ, ਜੀਵਾਂ ਨੂੰ ਤੂੰ ਘੁੱਟ ਘੁੱਟ ਕੇ ਖਾਧੀ ਜਾਂਦਾ, ਮਾਰ ਮਾਰ ਖਾਧੀ ਜਾਂਦਾ, ਬੱਗੇ ਨਾ ਕਹੀ ਅੰਨ, ਤੈਨੂੰ ਬੱਗਾ ਕੌਣ ਕਵੇ, ਤੈਨੂੰ ਸਫੇਦ ਕੌਣ ਕਵੇ, ਤੂੰ ਇਕੱਲਾ ਸਫੇਦ ਪੋਸ਼ ਹੈ, ਤੇਰੇ ਅੰਦਰ ਮੈਲ ਭਰੀ ਹੋਈ ਹੈ। ਹੁਣ ਇਹੀ ਸ਼ਬਦ ਸੁਣਿਆ ਨਾ ਜੀ ਭਾਈ ਸੱਜਣ ਨੇ, ਤੇ ਭਾਈ ਸੱਜਣ ਨਾਲੇ ਸੁਣੀ ਜਾਂਦੇ ਨੇ ਤੇ ਨਾਲੇ ਅੰਦਰ ਫਰੋਲੀ ਜਾਂਦੇ ਵੀ ਬਾਬਾ ਤੇ ਮੇਰਾ ਅੰਦਰ ਹੀ ਮੇਰੇ ਸਾਹਮਣੇ ਰੱਖੀ ਜਾਂਦਾ ਵੀ ਇਹਨੂੰ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਆਹ ਕੁਛ ਕਰਦਾ ਆ, ਵੀ ਮੇਰੀ ਹਾਲਤ ਇੱਦਾਂ ਦੀ ਹੈ। ਫਿਰ ਉਹਨੇ ਗੁਰੂ ਦੇ ਸ਼ਬਦ ਰਾਹੀਂ ਆਪਣੀ ਮਹਿਲ ਦੂਰ ਕਰ ਲਈ ਨਾ, ਫਿਰ ਸੱਜਣ ਠੱਗ ਭਾਈ ਸੱਜਣ ਬਣ ਗਏ। ਇਸੇ ਨੂੰ ਸਤਿਗੁਰੂ ਜੀ ਅੱਜ ਕਹਿ ਰਹੇ, ਕਹਿੰਦੇ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ, ਗੁਰੂ ਦੇ ਸ਼ਬਦ ਰਾਹੀਂ ਅੰਦਰੋਂ ਮੈਲ ਦੂਰ ਹੋ ਜਾਂਦੀ। ਨਿਰਮਲ ਨਾਮ ਵਸੈ ਮਨ ਆਏ ਦੇ ਰੂਪ ਵਿੱਚ ਨਾ, ਨਿਰਮਲ ਨਾਂ ਆ ਕੇ ਹਿਰਦੇ 'ਚ ਵਸ ਜਾ, ਗੁਰੂ ਦੇ ਸ਼ਬਦ ਰਾਹੀਂ ਆਪਾਂ ਆਪਣੇ ਮਨ ਨੂੰ ਸੁਥਰਿਆਂ ਬਣਾਈਦਾ ਨਾ। ਅਤੇ ਮਲਕ ਜੀ ਨੇ ਇਸੇ ਕਰਕੇ ਕਿਹਾ ਵੀ ਜੇ ਮਨ ਦਾ ਇਸ਼ਨਾਨ ਕਰਾਉਣਾ ਤਾਂ ਫਿਰ ਗੁਰੂ ਰੂਪੀ ਤੀਰਥ 'ਤੇ ਜਾਣਾ ਹੀ ਪਏਗਾ, ਮਨ ਦੀ ਮਹਿਲ 'ਤੇ ਉੱਥੇ ਹੀ ਲੱਥੇਗੀ। ਇੱਕ ਵਚਨ ਆਪਾਂ ਪਿੱਛੇ ਵਿਚਾਰਦੇ ਹਾਂ ਨਾ, ਮਨ ਮੈਲਾ ਸਭ ਕੁਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਏ, ਤਨ ਧੋਤਿਆਂ ਮਨ ਹੱਛਾ ਨਹੀਂ ਹੁੰਦਾ। ਹੁਣ ਮਨ ਨੂੰ ਹੱਛਿਆਂ ਕਰਨ ਵਾਸਤੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ, ਹਉ ਨਾਮ ਹਰ ਕਾ ਸਦਾ ਜਾਚੋ ਦੇਹੁ ਪ੍ਰਭ ਧਰਨੀ ਧਰਾ। ਤੀਰਥ ਉਹ ਤੀਰਥ ਗੁਰੂ ਦਾ ਸ਼ਬਦ ਜਿਹਨੂੰ ਸਤਿਗੁਰੂ ਨੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਨਿਰਮਲ ਮੈਲ ਤੋਂ ਰਹਿਤ, ਮੈਲ ਤੋਂ ਰਹਿਤ ਹੋ ਜਾਈਦਾ, ਪਰ ਕਿੱਥੇ, ਰਾਮਦਾਸ ਸਰੋਵਰ ਨਾਤੇ। ਆਹ ਜਿਹੜੇ ਸਰੋਵਰ 'ਚ ਆਪਾਂ ਹੁਣ ਬੈਠੇ, ਸਤ ਸੰਗਤ ਰੂਪੀ ਸਰੋਵਰ, ਇਹਦੇ 'ਚ ਬੈਠੇ ਹਾਂ, ਮਨ ਸੁਥਰਾ ਹੁੰਦਾ, ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ, ਨਿਰਮਲ ਨਾਮ ਵਸੈ ਮਨ ਆਏ। ਫਿਰ ਉਹ ਅਕਾਲ ਪੁਰਖ ਜੀ ਕਾ ਜਿਹੜਾ ਨਿਰਮਲ ਨਾਮ ਹੈ, ਮੈਲ ਤੋਂ ਰਹਿਤ ਹੈ, ਉਹ ਮਨ ਦੇ ਵਿੱਚ ਆ ਕੇ ਵਸ ਜਾਂਦਾ ਜੇ ਗੁਰੂ ਦੇ ਸ਼ਬਦ ਰਾਹੀਂ ਪਹਿਲੋਂ ਆਪਣੀ ਮੈਲ ਗਵਾ ਲਈ। ਜਿਵੇਂ ਇਹਨੂੰ ਹੋਰ ਸੁਖਾਲਾ ਸਮਝ ਲਈਏ, ਆਪਾਂ ਤਨ ਅਤੇ ਵਸਤਰ ਪਾਉਂਦੇ ਹਾਂ, ਮੈਲੇ ਹੋ ਗਏ, ਆਪਾਂ ਸਰੀਰਕ ਇਸ਼ਨਾਨ ਕੀਤਾ, ਉਹ ਵਸਤਰ ਦੁਬਾਰਾ ਨਹੀਂ ਪਾਉਂਦੇ,
ਫਿਰ ਆਪਾਂ ਸੁਥਰੇ ਵਸਤਰ ਪਾਉਂਦੇ ਨਾ, ਸਾਫ, ਜਿਹੜੇ ਮੈਲੇ ਹੋ ਗਏ ਉਹਨਾਂ ਨੂੰ ਦੁਬਾਰਾ ਨਹੀਂ ਧਾਰਨ ਕਰਦੇ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਨੂੰ ਸੁਥਰਿਆਂ ਨਾ ਕਰ ਲਿਆ ਜਾਏ, ਉਹਨਾਂ ਨੂੰ ਧੋ ਨਾ ਲਿਆ ਜਾਏ। ਇਸੇ ਤਰ੍ਹਾਂ ਜੀ ਮਨ ਸਾਡਾ ਮੈਲਾ ਹੈ। ਇੱਕ ਬੱਚੇ ਦੇ ਤਨ ਉੱਤੇ ਸਾਫ ਵਸਤਰ ਪਾਉਣ ਤੋਂ ਪਹਿਲਾਂ ਮਾਂ ਉਹਨੂੰ ਨਵਾਉਂਦੀ ਹੈ ਵੀ ਪਹਿਲਾਂ ਇਸ਼ਨਾਨ ਕਰ। ਉਹ ਭਾਵੇਂ ਉਹਨੂੰ ਜ਼ਬਰਦਸਤੀ ਨਵਾਵੇ, ਰੋਂਦੇ ਨੂੰ ਨਵਾਵੇ, ਕੁਰਲਾਉਣ, ਉਹ ਜਿੰਨਾ ਮਰਜ਼ੀ ਆਖੀ ਜਾਏ ਵੀ ਮੈਂ ਇਸ਼ਨਾਨ ਨਹੀਂ ਕਰਨਾ, ਮੈਨੂੰ ਇਕੱਲੇ ਵਸਤਰ ਪਾ ਦਿਓ, ਮਾਂ ਕਹਿੰਦੀ ਵੀ ਨਹੀਂ, ਜੇ ਸੁਥਰੇ ਵਸਤਰ ਪਾਉਣੇ ਤਾਂ ਪਹਿਲਾਂ ਇਸ਼ਨਾਨ ਕਰ। ਫਿਰ ਉਹ ਇਸ਼ਨਾਨ ਉਹਨੂੰ ਕਰਾਉਂਦੀ, ਫਿਰ ਉਹਦੇ ਤਨ 'ਤੇ ਵਸਤਰ। ਇਸੇ ਤਰ੍ਹਾਂ ਮਨ ਮੈਲਾ ਹੈ, ਨਾਮ ਨਿਰਮਲ ਹੈ, ਅਤੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ। ਜੇ ਸਾਡੇ ਮਨਾਂ ਵਿੱਚ ਅਜੇ ਤੱਕ ਨਾਮ ਨਹੀਂ ਵਸਿਆ, ਮਤਲਬ ਅਸੀਂ ਮਨ ਦੀ ਮੈਲ ਅਜੇ ਤੱਕ ਲਾਈ ਨਹੀਂ ਹੈ। ਜੇ ਲਾ ਲੈਂਦੇ ਫਿਰ ਤਾਂ ਵਸ ਜਾਂਦਾ ਨਾ, ਫਿਰ ਤਾਂ ਨਾਮ ਮਨ ਵਿੱਚ ਵਸ ਜਾਂਦਾ। ਨਵੇਂ ਵਸਤਰ ਪਾਉਣ ਦੀ ਬੱਚੇ ਨੇ ਜ਼ਿੱਦ ਕੀਤੀ, ਮਾਂ ਨੇ ਪਾਏ, ਪਰ ਪਵਾਉਣ ਤੋਂ ਪਹਿਲਾਂ ਉਹਨੇ ਇਸ਼ਨਾਨ ਕਰਾਇਆ ਵੀ ਪਹਿਲਾਂ ਸੁਥਰਾ ਹੋ, ਸਾਫ ਹੋ। ਮਾਂ ਨੇ ਇਹ ਨਹੀਂ ਕਿਹਾ ਵੀ ਮੈਂ ਤੈਨੂੰ ਵਸਤਰ ਪਾਉਣੇ ਨਹੀਂ, ਵਸਤਰ ਪਾਏ ਵੀ ਮਾਂ ਨੇ ਅਤੇ ਇਸ਼ਨਾਨ ਵੀ ਮਾਂ ਨੇ ਕਰਾਇਆ। ਨਾਮ ਨੇ ਸਾਡੇ ਮਨ ਵਿੱਚ ਵਸੇਬਾ ਕਰਨਾ ਅਤੇ ਨਾਮ ਦੇ ਵਸੇਬੇ ਵਾਸਤੇ ਵਸੇਬਾ ਕਰਵਾਉਣਾ ਕਿਹਨੇ, ਮਿਲਣਾ ਕਿੱਥੋਂ, ਗੁਰੂ ਕੋਲੋਂ, ਅਤੇ ਮਨ ਨੂੰ ਸਾਫ ਕਿਹਨੇ ਕਰਨਾ, ਗੁਰੂ ਨੇ। ਗੁਰਬਾਣੀ ਹੀ ਸਾਡੇ ਮਨ ਦੀ ਮੈਲ ਲਾਏਗੀ, ਗੁਰਬਾਣੀ ਨੇ ਹੀ ਸਾਡੇ ਮਨ ਅੰਦਰ ਰੱਬ ਦੀ ਯਾਦ ਨੂੰ ਟਿਕਾਉਣਾ ਹੈ। ਇਹ ਨਹੀਂ ਵੀ ਮੈਂ ਗੁਰਬਾਣੀ ਦੇ ਨਾਲ ਮਨ ਵਿੱਚ ਰੱਬ ਦੀ ਯਾਦ ਨੂੰ ਤਾਂ ਟਿਕਾਉਣਾ ਚਾਹੁੰਦਾ ਹਾਂ, ਪਰ ਮਨ ਦੀ ਮਹਿਲ ਲਾਉਣ ਵਾਸਤੇ ਹੁਣ ਮੈਂ ਕਿਸੇ ਹੋਰ ਚੀਜ਼ ਦਾ ਸਹਾਰਾ ਲੈਂਦਾ ਫਿਰਾਂ। ਨਹੀਂ, ਮਨ ਦੀ ਮੈਲ ਨੂੰ ਲਾਉਣ ਵਾਸਤੇ ਵੀ ਗੁਰਬਾਣੀ ਅਤੇ ਮਨ ਅੰਦਰ ਰੱਬ ਦੀ ਬੰਦਗੀ ਟਿਕਾਉਣ ਵਾਸਤੇ ਵੀ ਗੁਰਬਾਣੀ। ਗੁਰੂ ਦਾ ਸ਼ਬਦ ਵਿੱਚੋਂ ਮੈਲ ਗਵਾਉਂਦਾ, ਨਿਰਮਲ ਨਾਮ ਵਸੈ ਮਨ ਆਏ, ਫਿਰ ਅਕਾਲ ਪੁਰਖ ਪਰਮੇਸ਼ਵਰ ਜੀ ਕਾ ਨਿਰਮਲ ਨਾਮ ਮਨ ਵਿੱਚ ਆ ਵਸਦਾ।

0: ਸਤਿਗੁਰੂ ਕਹਿੰਦੇ ਸੰਸਾਰ ਭਰਮੇ ਭੁੱਲਾ ਫਿਰੇ, ਭਟਕਦਾ ਫਿਰਦਾ ਹੈ, ਭਰਮੈ ਭੁੱਲਾ ਫਿਰੈ ਸੰਸਾਰ। ਇੱਥੇ ਜੀ ਕੋਈ ਗੁਰੇਜ਼ ਨਹੀਂ ਆਖਣ ਤੋਂ, ਜਿੰਨਾ ਚਿਰ ਅਸੀਂ ਸੱਚ ਦਾ ਪੱਲਾ ਨਹੀਂ ਫੜ ਲੈਂਦੇ ਉਨਾ ਚਿਰ ਭਟਕਣਾ ਹੀ ਹੈ, ਭਾਵੇਂ ਜਿਹਦਾ ਮਰਜ਼ੀ ਜਾ ਕੇ ਦਰਵਾਜ਼ਾ ਖੜਕਾਉਂਦੇ ਫਿਰੋ, ਚਾਹੇ ਕਿਸੇ ਵੀ ਥਾਂ 'ਤੇ ਚਲੇ ਜਾ। ਜਿੰਨਾ ਚਿਰ ਸੱਚ ਦਾ ਪੱਲਾ ਨਹੀਂ ਫੜ ਲੈਂਦੇ ਉਨਾ ਚਿਰ ਭਟਕਣਾ ਹੀ ਹੈ। ਅਤੇ ਸਤਿਗੁਰੂ ਨੇ ਇਸੇ ਕਰਕੇ ਭਰਮੇ ਭੁੱਲਾ ਫਿਰੈ ਸੰਸਾਰ, ਇੱਕ ਬੰਦੇ ਦਾ ਜ਼ਿਕਰ ਨਹੀਂ, ਸੰਸਾਰ ਹਰ ਕੋਈ ਭਟਕ ਰਿਹਾ, ਹਰ ਕੋਈ ਭਟਕ ਰਿਹਾ। ਭਟਕ ਕਾਹਦੇ ਲਈ ਲਿਆ? ਸਕੂਨ ਵਾਸਤੇ ਭਟਕ ਰਿਹਾ। ਔਰ ਕਿਹੜਾ ਇਨਸਾਨ ਹੈ ਜਿਹੜਾ ਇਹ ਕਹਿ ਦੇਗਾ ਜੀ ਮੈਂ ਨਹੀਂ ਭਟਕਦਾ, ਸਕੂਨ ਵਾਸਤੇ ਮੈਂ ਨਹੀਂ ਕਦੇ ਭਰਮੇ? ਸਿਰਫ ਉਹ ਆਖੇਗਾ ਜਿਹਦੇ ਕੋਲ ਸਕੂਨ ਹੈ ਵੀ ਮੈਂ ਨਹੀਂ ਭਟਕਦਾ ਜੀ, ਕਿਉਂਕਿ ਉਹਦੇ ਕੋਲ ਸਕੂਨ ਹੈ। ਅਤੇ ਜਿਹਦੇ ਕੋਲ ਸਕੂਨ ਨਹੀਂ, ਜਿਹਨੂੰ ਮਰਜ਼ੀ ਪੁੱਛ ਲਓ, ਉਹਦੀ ਜ਼ਿੰਦਗੀ 'ਚ ਭਟਕਣਾ ਹੀ ਹੈ। ਕਦੇ ਕਿਸੇ ਥਾਂ 'ਤੇ ਤੁਰਿਆ ਜਾਂਦਾ, ਕਦੇ ਕਿਸੇ ਤਰ੍ਹਾਂ, ਇਹ ਭਟਕਣਾ ਹੀ ਹੈ ਜੀ। ਵੱਖ ਵੱਖ ਥਾਵਾਂ 'ਤੇ ਭਰਮਣਾ, ਵੱਖ ਵੱਖ ਥਾਵਾਂ 'ਤੇ ਜਾ ਕੇ ਯਤਨ ਕਰਨੇ, ਵੱਖ ਵੱਖ ਥਾਵਾਂ 'ਤੇ ਜਾ ਕੇ ਸਕੂਨ, ਇਸੇ ਕਰਕੇ ਤਾਂ ਭੱਟ ਸਾਹਿਬਾਨਾਂ ਨੇ ਕਿਹਾ ਨਾ ਬਰਸ ਏਕ ਹੋ ਫਿਰਿਓ, ਅਸੀਂ ਭਰਮੇ ਹਾਂ, ਇੱਕ ਸਾਲ ਪੂਰਾ ਭਰਮੇ ਹਾਂ। ਭਟਕਣ ਤੋਂ ਬਾਅਦ 'ਚ ਪਤਾ ਲੱਗਾ ਕਿਹਨਾਂ ਨਾਲ ਪਰਚਾ ਲਾਇਓ, ਕਿਸੇ 'ਤੇ ਮਨ ਨਹੀਂ ਨੇ, ਭਰੋਸਾ ਹੀ ਨਹੀਂ ਕੀਤਾ। ਕਿਉਂ ਭਰੋਸਾ ਨਹੀਂ ਕੀਤਾ? ਕਿਉਂਕਿ ਜਿਹਦੇ ਕੋਲ ਵੀ ਗਏ ਨਾ ਉੱਥੇ ਇੱਕ ਚੀਜ਼ ਦਿਸੀ, ਕਹਿਤਿਓ ਕਹਿਤ ਸੁਣੀ, ਕਹਿਣੀ ਸੁਣੀ ਸਾਰਿਆਂ ਕੋਲੋਂ, ਜ਼ੁਬਾਨ ਬੜੀ ਮਿੱਠੀ ਸਾਰਿਆਂ ਦੀ, ਰਹਿਤ ਕਉ ਖੁਸ਼ੀ ਨਾ ਆਇਓ, ਰਹਿਣੀ ਕਿਸੇ ਕੋਲ ਵੀ ਨਹੀਂ ਦਿਸੀ। ਇਸੇ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਨੇ ਕਿਹਾ ਨਾ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਧਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਕੋ ਨਾ ਦੇਖੀਅਤ ਪ੍ਰਾਨ ਪਤੀ ਕੇ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰੱਤੀ ਕੇ। ਇਹਨਾਂ ਦੇ ਪੱਲੇ ਤੇ ਕੁਛ ਵੀ ਨਹੀਂ, ਰੱਬ ਦੀ ਕਿਰਪਾ ਤੋਂ ਬਿਨਾਂ ਇਹਦੇ ਰਤੀ ਮਾਤਰ ਵੀ ਹੈ ਨਹੀਂ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਭਰਮੇ ਭੁੱਲਾ ਫਿਰਿਆ ਸੰਸਾਰ, ਅਸੀਂ ਕਿੱਥੇ ਭਟਕਦੇ ਹਾਂ, ਸੰਸਾਰ ਕਿੱਥੇ ਭਟਕ ਰਿਹਾ? ਤੁਸੀਂ ਵੇਖੋ ਸਮਾਜ 'ਤੇ ਝਾਤ ਮਾਰ ਕੇ, ਜਿਹੜਾ ਮਰਜ਼ੀ ਉੱਠ ਕੇ ਬਹਿ ਜੇ ਉਹਦੇ ਮਗਰ ਹੀ ਸੰਸਾਰ ਤੁਰ ਪੈਂਦਾ, ਜਿਹੜਾ ਮਰਜ਼ੀ ਉੱਠ ਕੇ ਕਹਿ ਦੇ ਵੀ ਅਸੀਂ ਤਾਂ ਬੜੇ ਲੰਮੇ ਅਰਸੇ ਤੋਂ ਨਾ, ਸੰਸਾਰ ਉਹਦੇ ਮਗਰ ਹੀ ਤੁਰ ਪੈਂਦਾ। ਇਹੀ ਕਾਰਨ ਹੈ ਜੀ ਅੱਜ ਤੱਕ ਧਰਮ ਕਮਾ ਨਹੀਂ ਸਕੇ, ਧਰਮ ਕਮਾ ਨਹੀਂ ਸਕੇ। ਕਿਉਂ? ਕਿਉਂਕਿ ਧਰਮ ਦੇ ਨਾਂ 'ਤੇ ਭਰਮਾਇਆ ਹੀ ਗਿਆ ਹੈ, ਧਰਮ ਕਮਾਉਣਾ ਸਿਖਾਇਆ ਹੀ ਨਹੀਂ ਗਿਆ, ਸਿਰਫ ਭਰਮਾਇਆ ਹੀ ਗਿਆ। ਜਿਹੜੀ ਮਰਜ਼ੀ ਥਾਂ 'ਤੇ ਚਲੇ ਜਾਓ, ਜਿੱਥੇ ਕੋਈ ਚੀਜ਼ ਕੰਮ ਨਹੀਂ ਆਉਂਦੀ ਉੱਥੇ ਫਿਰ ਧਰਮ ਦਾ ਨਾਂ ਚੱਲਦਾ। ਅਤੇ ਧਰਮ ਦੇ ਨਾਂ 'ਤੇ ਜਿਹਨੂੰ ਮਰਜ਼ੀ ਸੱਦ ਲਓ, ਜਿਹਨੂੰ ਮਰਜ਼ੀ ਤੋਰ ਲਓ, ਜਿਹਨੂੰ ਮਰਜ਼ੀ ਮਗਰ ਲਾ ਲਓ, ਜਿਹਨੂੰ ਮਰਜ਼ੀ ਜੀ ਅਤੇ ਮਰਜ਼ੀ ਵਿਰੋਧ 'ਚ ਖੜਾ ਕਰ ਦਿਉ ਧਰਮ ਦੇ ਨਾਂ 'ਤੇ, ਫਿਰ ਉੱਥੇ ਇਸੇ ਨੂੰ ਸਾਹਿਬ ਨੇ ਕਿਹਾ ਭਰਮੇ ਭੁੱਲਾ ਫਿਰੈ ਸੰਸਾਰ। ਫਿਰ ਰਿਹਾ ਸੰਸਾਰ, ਕਹਿੰਦੇ ਭਟਕਦਾ ਫਿਰਦਾ, ਮਰ ਜਨਮੇ ਮਰਦਾ ਅਤੇ ਜੰਮਦਾ, ਜੰਮ ਕਰੇ ਖੁਆਰ, ਫਿਰ ਖੁਆਰੀ ਮੌਤ ਰਾਹੀਂ ਖੁਆਰੀ ਮਿਲਦੀ ਹੈ। ਫਿਰ ਭਰਮ ਤੋਂ ਬਚਾਂਗੇ ਅਤੇ ਧਰਮ ਕਮਾਵਾਂਗੇ ਨਾ ਜੀ, ਜੇ ਭਰਮ ਤੋਂ ਬਚੇ ਹੀ ਨਾ ਤਾਂ ਧਰਮ ਕਿੱਥੋਂ ਕਮਾਵਾਂਗੇ? ਧਰਮ ਕਮਾਉਣ ਲਈ ਭਰਮ ਛੱਡਣਾ ਪੈਂਦਾ, ਧਰਮ ਅਤੇ ਭਰਮ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਬਹੁਤਾ ਫਰਕ ਨਹੀਂ ਹੈ। ਲਿਖਣ ਵਿੱਚ ਵੀ ਬੋਲਣ ਵਿੱਚ ਵੀ ਇੱਕ ਅੱਖਰ ਦਾ ਫਰਕ ਪੈਂਦਾ ਜੀ, ਧੱਧਾ ਔਰ ਭੱਬਾ। ਧੱਧੇ ਨਾਲ ਲਿਖ ਦਈਏ ਧਰਮ ਬਣ ਜਾਂਦਾ, ਭੱਬੇ ਨਾਲ ਲਿਖ ਦਈਏ ਤੇ ਭਰਮ ਬਣ ਜਾਂਦਾ। ਕਮਾਉਣ ਵਿੱਚ ਵੀ ਇੰਨਾ ਕੀ ਫਰਕ ਹੈ, ਕਈ ਵਾਰੀ ਬੰਦਾ ਭਰਮ ਹੀ ਕਮਾਈ ਜਾਂਦਾ, ਉਹਨੂੰ ਧਰਮ ਦੱਸੀ ਜਾਂਦਾ ਵੀ ਮੈਂ ਧਰਮ ਕਮਾ ਰਿਹਾ, ਉਹ ਧਰਮ ਨਹੀਂ, ਉਹ ਭਰਮ ਹੁੰਦਾ ਹੈ, ਭੁਲੇਖਾ ਭਟਕਣਾ। ਜਿਹੜੇ ਕੰਮ ਦੇ ਵਿੱਚੋਂ ਮਨ ਨੂੰ ਸਕੂਨ ਨਾ ਮਿਲੇ ਉਹ ਭਰਮ ਹੈ, ਉਹ ਭਰਮ ਹੈ। ਜਿੱਥੇ ਆ ਕੇ ਮਨ ਨੂੰ ਟਿਕਾ ਮਿਲ ਜੇ, ਮਨ ਟਿਕ ਜਾਏ, ਉੱਥੇ ਕਹਿ ਸਕਦੇ ਹਾਂ ਵੀ ਹੁਣ ਧਰਮ ਹੈ। ਕੰਮ ਕੋਈ ਹੋਵੇ ਤੇ ਮਨ ਦਾ ਟਿਕਾ ਇਹ ਨਹੀਂ ਵੀ ਅੱਖ ਝਪਕਣ ਜਿੰਨੇ ਸਮੇਂ ਦਾ ਹੋਵੇ। ਫਿਰ ਤੇ ਸਤਿਗੁਰੂ ਇਹ ਵੀ ਕਹਿ ਰਹੇ, ਨਿਮਖ ਕਾਮ ਸਵਾਦ ਕਾਰਨ ਹੈ ਕੋਟ ਦਿਵਸ ਦੁੱਖ ਪਾਵੇ, ਉੱਥੇ ਵੀ ਮਨ ਬੜਾ ਉਤੇਜਿਤ ਹੈ। ਜਿੱਥੇ ਮਨ ਆਨੰਦ ਵਿੱਚ ਟਿਕ ਜਾਏ, ਸਕੂਨ ਵਿੱਚ ਮਨ ਟਿਕਾ ਚ ਆ ਜਾਏ, ਸ਼ਾਂਤ ਹੋ ਜਾਏ, ਉਹ ਧਰਮ ਹੈ। ਜਿੱਥੇ ਮਨ ਅਸ਼ਾਂਤ ਹੈ ਉਹ ਧਰਮ ਨਹੀਂ, ਉਹ ਭਰਮ ਹੈ। ਸਤਿਗੁਰੂ ਕਹਿੰਦੇ ਭਰਮੇ ਭੁੱਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਆਰ, ਫਿਰ ਜਮ ਖੁਆਰੀ ਕਰਦਾ ਹੈ।
1: ਨਾਨਕ ਸੇਵੜ ਭਾਗੀ ਜਿਨ ਹਰ ਨਾਮ ਧਿਆਇਆ, ਗੁਰ ਪ੍ਰਸਾਦੀ ਮਨ ਵਸਾਇਆ।
0: ਨਾਨਕ, ਹੇ ਨਾਨਕ ਜੀਓ, ਸੇਵੜ ਭਾਗੀ ਉਹ ਚੰਗੀਆਂ ਭਾਗਾਂ ਵਾਲੇ ਨੇ ਜਿਨ ਹਰ ਨਾਮ ਧਿਆਇਆ, ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ। ਗੁਰਪ੍ਰਸਾਦੀ ਮਨ ਵਸਾਇਆ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਫਿਰ ਆਪਣੇ ਮਨ ਵਿੱਚ ਵਸਾ ਲਿਆ। ਕਿਹਨੂੰ? ਅਕਾਲ ਪੁਰਖ ਦੀ ਯਾਦ ਨੂੰ, ਉਹਦੇ ਚਿੰਤਨ ਨੂੰ। ਗੁਰੂ ਦੀ ਕਿਰਪਾ ਨਾਲ ਮਨ ਦੇ ਵਿੱਚ ਅਕਾਲ ਪੁਰਖ ਦੀ ਯਾਦ ਵਸ ਗਈ, ਮਨ ਵਿੱਚ ਉਹਦੀ ਯਾਦ ਟਿਕ ਗਈ ਅਤੇ ਉਹ ਵੱਡਿਆਂ ਭਾਗਾਂ ਵਾਲੇ ਬਣ ਗਏ ਜਿਨ੍ਹਾਂ ਨੇ ਨਾਮ ਨੂੰ ਆਪਣੇ ਜੀਵਨ ਵਿੱਚ ਵਸਾ ਲਿਆ। ਅਤੇ ਆਰੰਭਤਾ ਕਿੱਥੋਂ ਕੀਤੀ? ਇਹ ਮਨ ਨਾਮ ਨਿਧਾਨ ਤੂੰ ਪਾਏ ਪੂਰੇ ਗੁਰ ਕੀ, ਆਪਣੇ ਗੁਰ ਕੀ ਮਨ ਲੈ ਰਜ਼ਾਏ। ਜਿੱਥੋਂ ਆਰੰਭਤਾ ਕੀਤੀ ਵੀ ਜੇ ਤੂੰ ਗੁਰੂ ਦੀ ਰਜ਼ਾ 'ਚ ਚੱਲ ਪਵੇ ਤੈਨੂੰ ਨਾਮ ਦਾ ਖਜ਼ਾਨਾ ਮਿਲ ਜਾਏਗਾ। ਅਤੇ ਸੰਪੂਰਨਤਾ ਗੁਰਪ੍ਰਸਾਦੀ ਮਨ ਵਸਾਇਆ, ਗੁਰੂ ਦੀ ਕਿਰਪਾ ਨਾਲ ਮਨ ਵਿੱਚ ਵਸ ਗਿਆ। ਹੁਣ ਗੁਰੂ ਦੀ ਕਿਰਪਾ ਹੋਵੇਗੀ ਕੀ ਦੇ ਤੇ? ਜਿਹੜਾ ਰਜ਼ਾ 'ਚ ਚੱਲੇਗਾ, ਰਜ਼ਾ 'ਚ ਹੁਕਮ 'ਚ ਚੱਲੇਗਾ ਉਹ ਕਿਰਪਾ ਦਾ ਪਾਤਰ ਬਣਦਾ ਹੈ, ਅਤੇ ਜਿਹੜਾ ਹੁਕਮ ਨੂੰ ਨਹੀਂ ਮੰਨਦਾ ਉਹ ਕਦੇ ਵੀ ਰਹਿਮਤ ਦਾ ਪਾਤਰ ਨਹੀਂ ਬਣਦਾ। ਗੁਰੂ ਉਪਦੇਸ਼ ਕਮਾਈਏ, ਜਿਵੇਂ ਗੁਰੂ ਉਪਦੇਸ਼ ਕਮਾਵਾਂਗੇ ਤਿਵੇਂ ਤਿਵੇਂ ਰੱਬੀ ਯਾਦ ਸਾਡੇ ਮਨਾਂ ਵਿੱਚ ਵਸਦੀ ਜਾਏਗੀ। ਅਤੇ ਮਾਲਕ ਅੱਗੇ ਇਹ ਅਰਦਾਸ ਕਰਦੇ ਰਿਹਾ ਕਰੋ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਗੁਰ

0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ, ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
1: ਨਾਨਕ ਸੇਵੜ ਭਾਗੀ ਜਿਨਰ ਨਾਮ ਧਿਆਇਆ, ਗੋਰੇ ਪ੍ਰਸਾਦੀ ਮਨ ਵਸਾਇਆ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀਮਾ ਲਾ ਤੀਜਾ ਆਨੰਦ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰੋਰ ਨਾਲ ਲੇਰ ਨਾਲ ਰੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਬਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਣੀ ਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਾਰਸ ਭਾਗਿਆ, ਕਾਰਸ ਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਅਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡ ਪਾਗੀ, ਉਹ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ, ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿ ਤੇ ਪੂਤ ਸਤਿਗੁਰ ਆਪਰ ਪੂਰੇ, ਬਿਨਵੰਤ ਨਾਨਕ ਚਰਨ ਲਾਗੇ ਵਾਜੇ ਅਨੰਦ ਤੁਰੇ। ਸਲੋਕ ਪਵਨ ਗੁਰੂ ਬਾਣੀ, ਪਿਤਾ ਮਾਤਾ ਤਰਤ ਮਾਤ, ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾ ਵਿੱਚ ਚਿਤਾਵਨ ਕਾ ਸਦਕਾਰ

ਇਸ਼ਨਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਹਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਵਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਿਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ

गुरु सतनाम वाहे गुरु सतनाम

ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

श्लोक पवन गुरु पाणी पिता माता तर्त महत्व

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ,

ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ

ਓਂਕਾਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅੰਗ ਬੁੱਧ ਬਾਦੇ।

ਪੰਚ ਜਨਾ ਸਿਉ ਸੰਗ ਨਾ ਛੁਟਕਿਓ ਆਦਿਕ ਅਹੰਗ ਬੁੱਧ ਬਾਦੇ। ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ ਰਹਾਓ। ਮੋਨ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਪ੍ਰਮਿਓ ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਏ ਬਿਦ ਜੇ ਲਖ ਯਤਨ ਕਰਾਏ। ਕਨਕ ਕਾਮਨੀ ਹੈ ਵਰ ਗੈਵਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ।

0: ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
1: ਸਤ ਨਾਮ ਵਾਹਿਗੁਰੂ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Rồi. Rồi. Rồi. Rồi.

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਹੀ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ

ਤਾ ਤੇਰੇ ਅਨੇਕ ਪਣਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜ ਅਵਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ

ਦਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਕ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜੇ ਕੇਵਲ ਨਾ ਸ੍ਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹੋ।

आभात दे लेहो ओवारी सरठ मोहो सहाई दुष्टि दोखते लेहो बचाई।

ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਾਵਣ ਆਇਆ ਹੇ ਸਖੀ, ਜਲਹਰ ਬਰਸਨਹਾਰ, ਨਾਨਕ ਸੁਖ ਸਵਨ ਸੁਹਾਗਣੀ, ਜਿਨ ਸਹ ਨਾਲ ਪਿਆਰ। ਸਾਵਣ ਆਇਆ ਹੇ ਸਖੀ, ਕੰਤੇ ਚਿੱਤ ਕਰੇ ਹੋ, ਨਾਨਕ ਝੂਰ ਮਰੇ ਦੁਹਾਗਣੀ, ਜਿਨ ਅਵਰੀ ਲਾਗਾ ਨਿਹੋ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਮਨ ਤਨ ਸੱਚਾ ਇੱਕ ਰੰਗ, ਮਨ ਤਨ ਸੱਚਾ ਇੱਕ ਰੰਗ, ਇੱਕੋ ਨਾਮ ਆਧਾਰ। ਮਨ ਤਨ ਸੱਚਾ ਸੱਚੇ ਰੰਗ, ਕੋ ਨਾਮ ਆਧਾਰ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜਿਵਡਾ,

सारस्यों संगना कहेया राजलीला राजन की रचना।

ਇਤਨੀ ਕੁ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ। ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਸਿਰ 'ਤੇ ਹੱਥ ਰੱਖ ਕੇ ਤਰਸ ਕਰਕੇ ਕੀਰਤਨ ਦੀ ਸੇਵਾ ਲਈ ਹੈ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਹੀ ਇਕਾਗਰ ਚਿੱਤ ਨਾਲ ਕੀਰਤਨ ਸਰਵਣ ਕੀਤਾ ਹੈ। ਆਓ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ।

ਥੋੜ੍ਹਾ ਜਿਹਾ ਸਾਊਂਡ ਸੈੱਟ ਕਰ ਦੀ, ਥੋੜ੍ਹਾ ਖੇੜਾ ਨਹੀਂ ਬਣਦਾ, ਫਿਰ ਨਾ ਮਿਸਲ ਮਾਰ ਰਿਹਾ। ਜੇ ਕੋਈ ਬੇਨਤੀ ਸੁਣਦਾ ਹੋਵੇ ਤਾਂ ਸਾਊਂਡ ਸੈੱਟ ਕਰ ਦਿਓ ਤਾਂ ਕਿ ਆਪਾਂ ਸ਼ਬਦ ਕੀਰਤਨ ਆਨੰਦਮਈ ਆਨੰਦ ਦੇ ਵਿੱਚ ਆ ਕੇ ਕਰ ਸਕੀਏ। ਆਓ, ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਦਲੰਗ ਰਾਗ ਦੇ ਅੰਦਰ ਇਹੋ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀ। ਫਿਰ ਉਹਦੀ ਵਿਆਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਉਹਦਾ ਵਿਸਥਾਰ ਪੰਚਮ ਪਾਤਸ਼ਾਹ ਮਹਾਰਾਜ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਾਖੂਬ ਕੀਤਾ। ਆਓ ਸਰ ਮਿਲ ਕੇ ਸਰਵਣ ਕਰੀਏ, ਪੜ੍ਹੀਏ।

ਮੇਰੀ ਸਮਾਪਤੀ ਹੈ ਜੀ, ਭੁੱਲਾਂ ਗਲਤੀਆਂ ਦੀ ਮੁਆਫ਼ੀ। ਅਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀ, ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸੱਚੇ ਪਾਤਸ਼ਾਹ ਦਾ, ਔਰ ਇੱਥੋਂ ਦੇ ਸਮੂਹ ਪ੍ਰਬੰਧਕ ਸੱਜਣਾਂ ਦਾ, ਔਰ ਸੰਗਤ ਜੀ ਆਪ ਜੀ ਦਾ ਧੰਨਵਾਦ ਸਾਰਿਆਂ ਦਾ। ਗੁਰੂ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ, ਬੜੀ ਬਾਣੀ ਹੈ ਪਰ ਉਹ ਜਿਹੜਾ ਸਮਾਂ ਸਮਾਪਤ ਹੋ ਜਾਂਦਾ ਹੈ, ਜਿਹੜੀ ਗੁਰੂ ਕੀ ਬਾਣੀ ਹੈ ਨਾ ਜੀ, ਗੁਰਬਾਣੀ, ਗੁਰੂ ਕੀਆਂ ਕਥਾ ਕਹਾਣੀਆਂ ਬਾਤਾਂ, ਇਹ ਨਹੀਂ ਸਮਾਪਤ ਹੁੰਦੀਆਂ, ਸਮਾਂ ਸਮਾਪਤ ਹੈ। ਆਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ। ਰਾਮ ਕਲੀ ਮਹੱਲਾ ਤੀਜਾ, ਅਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ।

सगल समग्री तुमरे तुमते हो ऐसो तुमरी गत में तम

ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਟਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਧਾ ਬੇਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰ ਰਾਖੀਐ ਕਰਤੇ ਕਾਹੂ ਵਿਚਾਰੂ ਤਿਤਕਾ ਗਾਵੋ ਸੋਹਿਲਾ ਸਿਵਰੀਓ ਸਿਰਜਨਹਾਰੂ।

ਆਓ ਵਿਸੇ ਚਸਿਆ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਹ ਹੋਆ ਸੂਰਜੇ ਕੁਰਤ ਨਿਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸ

Vâng. Vâng. Vâng.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

वाहे गुरु जी का खालसा, वाहे गुरु जी की फतेह।

ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਬਾਲਤਾ ਦੇਹਵਰ, ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ, ਦੀਨ ਦਿਆਲ ਸਰਬ ਕਲਾ ਭਰਪੂਰ ਹਾਜ਼ਰਾ ਹਜ਼ੂਰ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤਰੁੱਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਪ੍ਰੇਮ ਦੀ ਮੂਰਤ, ਪੰਜਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 682 ਅੰਗ ਦੇ ਉੱਪਰ ਸੁਹਾਇਮਾਨ ਹੈ। ਸੋ ਪਾਤਸ਼ਾਹ ਜੀ, ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਧਨੌਸਰੀ ਮਹੱਲਾ ਪੰਜਵਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ

سفل سوایا بہو نانک

ਬਲਿਹਾਰੀ ਗੁਰ ਆਪਣੇ ਦਿਹਾੜੀ ਸਤਵਾਦ ਜਿਨ ਮਾਨਸ ਤੇ ਦੇਵਤੇ ਕਰਤਨਾ ਲਗੀ ਬਾਰ ਮਹੱਲਾ ਦੂਜਾ ਜੇ ਸੋ ਚੰਦਾ।

ਆਪ ਸਾਜੋ ਆਪਣੇ ਚੁਣਾ ਦੋਏ ਪਦ ਸਾਜੇ ਕਰਿਆ ਸੰਗਤ ਤੋਂ ਚਾਹ ਦਾਤਾ ਕਰਤਾ ਆਪ ਦੇ ਕਰੇ ਪਸਾਉ ਤੋ ਜਾਣੇ ਸਭ ਸਿੱਧ ਲੈ ਸੇ ਚਿੰਤ ਕਵਾ ਕਰਿਆ ਸੰਗਤ ਤੋਂ ਚਾਹ ਕਰਿਆ ਸੰਗਤ ਤੋਂ

ਸੱਚ ਤੇਰੇ ਕਰਨੇ ਸਰਬਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤਦਾ ਕਹੇ ਲੱਖ ਕਰੋੜ, ਸੱਚਾ ਸੁਲਤਾਨ ਸੱਚ ਸਭ ਜੋ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ

ਤੇਰੇ ਨਾਲ ਤੁਸੀਂ ਜਿੰਦੇ ਹਾਰ ਗਏ ਸੇਠ ਗਨਵਾ ਲਿਆ ਲਿਖਣਾ ਵਤਰ ਬਹਾ ਲਿਆ ਲਿਖਣਾ ਵਤਰ ਬਹਾ ਲਿਆ।

ਰੰਗੇ ਫਿਰ ਕੇ ਜੰਗ ਬਿਸਮਾਤ ਪਾਉਣ ਬਿਸਮਾਤ ਪਾਣੀ ਬਿਸਮਾਤ ਅਗਨੀ ਖੇਡੇ ਵਿੜਾਣੀ ਬਿਸਮਾਤ ਧਰਤੀ ਬਿਸਮਾਤ ਖਾਣੀ ਬਿਸਮਾਤ ਸਾਧ ਲੱਗੇ ਪ੍ਰਾਣੀ।

ਬੜੀ ਆਪਣੇ ਭੁੱਖ ਭੁੱਖ ਹੈ ਪਸਮਣ ਭਰ ਸਦਾਇਆ ਵੱਡਾ ਹੋ ਦਿਨ ਦਰਗਲ ਸਿੰਘ ਕਤ ਚਲਾਇਆ ਅੱਗੇ ਕਿੰਨੀ ਕਿਰਤਗਾ ਚਬਲੇ ਕਕਲ ਸਮਝਾਇਆ ਥਾਉ ਨਾ ਹੋਵੇ ਪਾਉਂਦੇ ਸੁਣੇ ਕਿਆ ਰਵਾਇਆ ਮਨ ਦੇ ਜਨਮ ਗਵਾਇਆ ਮਨ ਦੇ ਜਨਮ

ਭੈ ਵਿੱਚ ਭਣ ਵੈ ਸਦਵਾਓ, ਭੈ ਵਿੱਚ ਚਲ ਕੇ ਲੱਖ ਦਰਿਆਓ, ਭੈ ਵਿੱਚ ਅਗਰ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਜਿੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੋ ਕਰੋੜੀ ਚਲਤ ਅਨੰਤ,

ਲੱਖ ਟਕਿਆਂ ਕੇ ਮੰਦੜੇ ਲੱਖ ਟਕਿਆਂ ਕੇ ਹਾਰ ਜਿੱਤਣ ਪਈ ਨਾਨਕਾ ਸੇ ਤਨ ਹੋਵੇ ਸ਼ਾਦ ਜਾਨ ਗੱਲੇ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹੋਰ ਹੁਕਮ ਤੋ ਹੁਕਮ।

0: ਤਨ ਤੇ ਸਤਿਗੁਰੂ ਪਾਇਆ ਇਹੋ ਜਿਉ ਪੁੱਤ ਜਨਮ ਕਰਨਾ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣੇ ਲੋਕ ਸਭਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
1: ਅਸਾ ਚੁੱਪ ਚੁੱਪ